ਪਤਾ ਨੀ ਕਿੰਨਾ ਕੁ ਸਿਆਣਾ, ਕਿੰਨਾ ਕੁ ਸੁਗੜ ਹੈ, ਕੋਈ ਹਿਸਾਬ ਲਾ ਸਕਦਾ ਹੈ? ਕਿਉਂਕਿ ਉਹਦੀ ਕਿਰਤ ਦਾ ਹੀ ਹਿਸਾਬ ਨੀ ਲਾਇਆ ਜਾਂਦਾ। ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕੌਣ ਸਮਾਰ। ਤੇਰੀ ਦਿੱਤੀ ਹੋਈ ਦਾਤ ਦੀ ਸਮਝ ਨਹੀਂ ਆਉਂਦੀ, ਤੇਰੀ ਸਮਝ ਕਿੱਥੋਂ ਆ? ਤੇਰੀ ਦਾਤ ਦਾ ਹੀ ਮੁੱਲ ਨਹੀਂ ਪਾਇਆ ਜਾਂਦਾ, ਤੇਰਾ ਕੌਣ ਮੁੱਲ ਪਾਵੇ? ਤੇਰੀ ਦਾਤ ਹੀ ਏਡੀ ਸੋਹਣੀ, ਏਡੀ ਖੂਬਸੂਰਤ, ਏਡੀ ਜੁਗਤ ਵਾਲੀ ਏ, ਤੇ ਤੂੰ ਕਿੰਨਾ ਸਿਆਣਾ ਹੋਵੇਗਾ? ਸਾਹਿਬ ਕਹਿੰਦੇ ਨੇ ਮਤ ਸਮਝੀ ਉਹਦੇ ਨਾਲ।

ਸੁਗੜਤਾ ਤੇ ਸਿਆਣਪ ਦਾ ਤਲਕ ਚਲਾਕੀ ਨਾਲ ਨਹੀਂ। ਇਹਦੀ ਭਾਵਨਾ ਇਹ ਹੈ ਕਿ ਮਨੁੱਖ ਸਿਆਣਪ ਦੇ ਨਾਲ ਕਿਸੇ ਦਾ ਭਲਾ ਕਿੰਨਾ ਕੁ ਕਰ ਸਕਦਾ ਹੈ ਤੇ ਭਲਾ ਕਰਨ ਵਾਲੇ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕਿੰਨਾ ਕੁ ਕਰ ਸਕਦਾ। ਉਹਨੇ ਬੜੀ ਸਿਆਣਪ ਕੀਤੀ ਏ, ਬਿਨਾਂ ਮੰਗਿਆ ਮੈਨੂੰ ਇੰਨਾ ਕੁਝ ਦਿੱਤਾ ਹੈ ਜਿੰਨੇ ਦੀ ਮੈਨੂੰ ਲੋੜ ਸੀ। ਜੀਵਨ ਦਿੱਤਾ ਏ, ਮਾਂ ਬਾਪ ਦਿੱਤੇ ਨੇ, ਭਰਾ ਪੁੱਤਰ ਦਿੱਤੇ ਨੇ, ਸੱਜਣ ਦਿੱਤੇ ਨੇ, ਬਿਨਾਂ ਪੈਸਿਆਂ ਦੇ ਬਿਨਾਂ ਮੁੱਲ ਦੇ ਹਵਾ ਦਿੱਤੀ ਏ, ਪਾਣੀ ਦਿੱਤਾ ਏ, ਅੱਗ ਬਖਸ਼ੀ ਏ, ਕਿਤਨਾ ਕੁਝ ਕਿਆ ਵਰਤਦਾ ਹਾਂ ਉਸਦਾ। ਵੇਖਣ ਕੋ ਨੇਤਰ, ਸੁਣਨ ਕੋ ਕਰਨਾ, ਜਿਨ੍ਹਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਔਰ ਕਿੰਨੀ ਸਿਆਣਪ ਨਾਲ ਜੜਿਆ ਸਾਰਾ ਕੁਝ। ਹਸਤ ਕਮਾਵਣ, ਬਾਸਣ ਰਸਣਾ, ਛਕਣ ਛਕਾਉਣ ਵਾਸਤੇ ਜੀਵਾ, ਚਰਨ ਚੱਲਣ ਕੋ ਤੇ ਸਲਾਮਾਂ ਲੈਣ ਵਾਸਤੇ, ਗੁਰੂ ਚਰਨਾਂ ਤੇ ਝੁਕਣ ਵਾਸਤੇ ਮੇਰਾ ਸਿਰ ਵੀ ਬਖਸ਼ਿਸ਼ ਕੀਤਾ। ਇੰਨੀਆਂ ਬਖਸ਼ਿਸ਼ਾਂ ਕਰਨ ਵਾਲੇ ਮੇਰੇ ਸਾਹਿਬ, ਮੈਂ ਤੇਰੀ ਸਿਆਣਪ ਨੂੰ ਕਿਵੇਂ ਪਹੁੰਚਾ? ਤੇਰਾ ਧੰਨਵਾਦ ਕਰਨਾ ਚਾਹੀਦਾ। ਤੇ ਉਹ ਤਾਂ ਹੁੰਦਾ ਹੈ ਕਿ ਜੋ ਕੋਈ ਤੂੰ ਬਖਸ਼ਿਆ ਹੈ ਸਾਰਾ ਕੁਝ ਮੈਂ ਆਪਣਾ ਨਾ ਕਰਕੇ ਜਾਣਾ, ਤੇਰੀ ਦਾਤ ਕਰਕੇ ਜਾਣਾ, ਤੇ ਤੇਰੇ ਅੱਗੇ ਅਰਪਣ ਕਰਨ ਦੀ ਵੀ ਅਕਲ ਆਵੇ। ਤਨ ਮਨ ਧਨ ਅਰਪੋ ਸਭ ਆਪਣਾ, ਕਵਨ ਸੋ ਮਤ ਜਿਤ ਹਰ ਹਰ ਜਪਣਾ। ਉਹ ਕਿਹੜਾ ਢੰਗ ਹੈ ਕਿ ਮੈਂ ਪ੍ਰਭੂ ਦੇ ਸਿਮਰਨ ਚ ਜੁਟ ਸਕਾਂ? ਉਹ ਇਹੀ ਹੈ ਕਿ ਤਨ ਮਨ ਧਨ ਗੁਰੂ ਨੂੰ ਸਰਪਣ ਕਰ ਅਰਪਣ ਕਰ ਦੇ। ਇੱਕ ਗੱਲ ਸਮਝਣਾ, ਤਨ ਗੁਰੂ ਨੂੰ ਕਿਵੇਂ ਅਰਪਣ ਕਰਨਾ? ਅਸੀਂ ਮੱਥਾ ਟੇਕਨੇ ਆ, ਇਹ ਅਰਪਣ ਕਰਨ ਦਾ ਚਿੰਨ ਹੈ, ਸੰਕੇਤ ਹੈ। ਅਸਲ ਚ ਇਹ ਹੈ ਕਿ ਜੋ ਕੁਝ ਸਰੀਰ ਦੇ ਬਾਰੇ ਗੁਰੂ ਕੀ ਮਰਿਆਦਾ ਹੈ, ਉਹਨੂੰ ਸਰੀਰ ਤੇ ਧਾਰਨ ਕਰ ਲਿਆ ਜਾ। ਜੇ ਗੁਰੂ ਨੇ ਕਿਹਾ ਕੇਸ ਰੱਖਣੇ ਤੇ ਰੱਖਣੇ, ਜੇ ਗੁਰੂ ਨੇ ਕਿਹਾ ਕਿਰਪਾਨ ਪਾਉਣੀ ਤੇ ਪਾਉਣੀ, ਗੁਰੂ ਨੇ ਕਿਹਾ ਕਸ਼ਹਿਰਾ ਧਾਰਨ ਕਰਨਾ ਤੇ ਕਰਨਾ, ਇਹ ਸਰੀਰ ਦੀ ਗੱਲ ਹੈ। ਸਰੀਰ ਗੁਰੂ ਕੀ ਅਰਪਣ ਕਰਨ ਦਾ ਮਤਲਬ ਹੈ ਗੁਰੂ ਕੀ ਸਰੀਰਕ ਜੁਗਤ ਧਾਰਨ ਕਰ ਲਈ ਜਾ। ਤੇ ਜਦੋਂ ਮਨ ਦੀ ਗੱਲ ਆਏਗੀ, ਮਨ ਗੁਰੂ ਕੀ ਅਰਪਣ ਕਰਨਾ, ਤੇ ਫਿਰ ਮਨ ਦੀਆਂ ਗੱਲਾਂ ਨਾ ਮੰਨੋ, ਮਨ ਦੀ ਮਤ ਨਾ ਮੰਨੋ, ਗੁਰੂ ਕੀ ਮਤ ਮੰਨੋ। ਮਨ ਦੇ ਵਿੱਚ ਗੁਰੂ ਕੀਆਂ ਸਿੱਖਿਆਵਾਂ ਦਾ ਧਿਆਨ, ਗੁਰੂ ਕੇ ਬਚਨਾਂ ਦਾ ਖਿਆਲ, ਤੇ ਧਨ ਗੁਰੂ ਨੂੰ ਅਰਪਣ ਕਰਨਾ। ਹੁਣ ਬੰਦਾ ਕਹੇ ਕਮਾ ਕੇ ਗੁਰੂ ਕੇ ਅੱਗੇ ਅਰਪਣ ਕਰੀ ਜਾਵਾਂ, ਗੁਰੂ ਕੋਈ ਥੁੜਿਆ ਬੈਠਾ, ਐਸੀ ਗੱਲ ਨਹੀਂ। ਤੇਰਾ ਨੇਕ ਕੰਮਾਂ ਚ ਲੱਗ ਗਿਆ, ਭਲੇ ਪਾਸੇ ਲੱਗ ਗਿਆ, ਗੁਰੂ ਨੂੰ ਅਰਪਣ ਹੋ ਗਿਆ। ਜੇ ਘੱਟੋ ਘੱਟ ਦਸਵੰਧ ਲਿਆ ਕੇ ਤੂੰ ਸੰਗਤ ਵਿੱਚ ਦੇ ਦਿੱਤਾ, ਗੁਰੂ ਚਰਨਾਂ ਤੇ ਅਰਪਣ ਕਰਤਾ, ਤਾਂ ਵੀ ਤੇਰਾ ਧਨ ਸਫਲਾ ਹੋ ਗਿਆ। ਤੇ ਤੇਥੋਂ ਇਹ ਵੀ ਨਹੀਂ ਹੋਇਆ, ਮਾੜੇ ਪਾਸੇ ਤਾਂ ਲੱਗਦਾ ਰਿਹਾ, ਵਿਕਾਰਾਂ ਤੇ ਲੱਗਦਾ ਰਿਹਾ, ਬੁਰਾਈਆਂ ਚ ਲੱਗਦਾ ਰਿਹਾ, ਲੋਕਾਂ ਨੂੰ ਮਰਵਾਉਣ ਤੇ, ਲੋਕਾਂ ਵਾਸਤੇ ਕੰਡੇ ਬੀਜਣ ਤੇ ਧਨ ਖਰਚ ਹੁੰਦਾ ਰਿਹਾ, ਤੇ ਫਿਰ ਉਹ ਗੁਰੂ ਦੇ ਅਰਪਣ ਨਾ ਸਮਝੀ। ਐਸਾ ਨਾ ਸਮਝੀ ਕਿ ਉਹ ਧਨ ਕਿਸੇ ਚੰਗੇ ਲੇਖੇ ਲੱਗ ਰਿਹਾ, ਨਹੀਂ, ਜਿਹੜਾ ਧਨ ਚੰਗੇ ਪਾਸੇ ਲੱਗ ਰਿਹਾ, ਕਿਸੇ ਢੰਗ ਨਾਲ ਵੀ ਲੱਗ ਰਿਹਾ, ਉਹ ਸਮਝੋ ਗੁਰੂ ਦਰ ਤੇ ਸਫਲਾ ਹੈ। ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਗੁਰੂ ਦਰ ਤੇ ਅਰਪਣ ਕਰਨ ਵਾਲੀ ਹੈ, ਪ੍ਰਭੂ ਅੱਗੇ ਅਰਪਣ ਕਰਨ ਵਾਲੀ ਹੈ, ਉਹ ਇਹ ਹੈ ਕਿ ਪਦਾਰਥ ਲੈ ਕੇ ਮੈਂ ਹੰਕਾਰ ਨਾਲ ਭਰ ਗਿਆ। ਮਹਾਰਾਜ ਸੁਧਰ ਸੈਨ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਹਾਜ਼ਰ ਹੋਏ ਸਨ। ਭਾਈ ਝੰਡਾ ਜੀ ਬਾਢੀ ਵੀ ਬੈਠੇ, ਮਹਾਰਾਜ ਇੰਦਰ ਸੈਨ ਵੀ ਬੈਠੇ, ਹੋਰ ਪ੍ਰੇਮੀ ਵੀ ਬੈਠੇ। ਮਹਾਰਾਜ ਸੁਧਰ ਸੈਨ ਨੇ ਆ ਕੇ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਿਆ, ਤੇ ਇੱਕ ਪਲੇਟੀ ਪਲੇਟ ਵਿੱਚ, ਰਕੇਬੀ ਵਿੱਚ, ਇੱਕ ਰਕਾਬੀ ਵਿੱਚ ਕੁਝ ਹੀਰੇ ਜਵਾਹਰਾਤ ਮਹਾਰਾਜ ਦੇ ਅੱਗੇ ਰੱਖ ਦਿੱਤੇ। ਧੰਨ ਗੁਰੂ ਨਾਨਕ ਕਹਿਣ ਲੱਗੇ, ਸੁਧਰ ਸੈਨ ਇਹ ਕੀ ਕਿ ਮਹਾਰਾਜ ਤੁਹਾਡੇ ਚਰਨ ਪਰਸਨ ਆਇਆ, ਕੁਝ ਭੇਟਾ ਤਾਂ ਕਰਨਾ ਚਾਹੀਦਾ ਸੀ। ਕਾਹਦੇ ਲਈ ਕਿ ਮਹਾਰਾਜ ਤੁਹਾਡੇ ਦਰ ਤੋਂ ਨਾਮ ਦੀ ਜਾਚਨਾ ਕਰਨ ਆਇਆ, ਭਗਤੀ ਦੀ ਭੁੱਖ ਵਾਲਾ ਬੰਦਾ, ਕੁਝ ਅਰਪਣ ਕਰਾਂ ਤਾਂ ਹੀ ਨਾ, ਖਾਲੀ ਹੱਥ ਕਿਵੇਂ ਤੁਹਾਡੇ ਨਾਲ ਸਾਂਝ ਪਾਵਾਂ। ਸਾਹਿਬ ਕਹਿਣ ਲੱਗੇ, ਫਿਰ ਸੁਧਰ ਸੈਨ ਜੇ ਤੂੰ ਰੱਖਣ ਹੀ ਲੱਗਾ ਸੈਂ, ਕੋਈ ਆਪਣੀ ਵਸਤੂ ਰੱਖਦਾ? ਕਿ ਮਹਾਰਾਜ ਮੈਂ ਆਪਣੇ ਖਜ਼ਾਨੇ ਚ ਲੈ ਕੇ ਆਇਆ। ਤੇਰੇ ਖਜ਼ਾਨੇ ਕਿੱਥੋਂ ਆ ਗਏ? ਕਿ ਮਹਾਰਾਜ ਬਾਦਸ਼ਾਹ ਤਾਂ ਆਪਣੀ ਬਾਪ ਦਾਦੇ ਪੜਦਾਦੇ ਦੀ, ਆਪਣੀ ਰਾਜ ਆਪਣਾ ਰਾਜ ਹੈ, ਆਪਣੀ ਹਕੂਮਤ ਹੈ, ਆਪਣੇ ਖਜ਼ਾਨੇ ਚੋਂ ਧਨ ਲੈ ਕੇ ਆਇਆ। ਸਾਹਿਬ ਕਹਿਣ ਲੱਗੇ, ਇਹ ਕਿੱਥੋਂ ਆਇਆ ਰਾਜ? ਕਿ ਮਹਾਰਾਜ ਕਈ ਪੁਸ਼ਤਾਂ ਤੋਂ ਆਪਣਾ ਹੀ ਹੈ। ਸੁਧਰ ਸੈਨ ਜਿਹੜੇ ਤੇਰੇ ਵੱਡੇ ਵਡੇਰੇ ਸਨ, ਉਹ ਵੀ ਕਹਿੰਦੇ ਸਨ ਰਾਜ ਮੇਰਾ ਹੈ, ਉਹਦੇ ਅਗਲੇ ਵੀ ਕਹਿੰਦੇ ਸਨ ਰਾਜ ਮੇਰਾ, ਖਜ਼ਾਨਾ ਮੇਰਾ ਹੈ, ਉਸਦੇ ਅਗਲੇ ਵੀ, ਤੇਰਾ ਪੜਦਾਦਾ ਵੀ, ਤੇਰਾ ਦਾਦਾ ਵੀ, ਹੁਣ ਤੂੰ ਵੀ ਕਹਿੰਦਾ ਰਾਜ ਮੇਰਾ, ਖਜ਼ਾਨਾ ਮੇਰਾ ਹੈ। ਜਦ ਤੂੰ ਨਹੀਂ ਰਹੇਗਾ, ਫੇਰ ਇਹ ਕਿਦਾਂ ਹੋਵੇਗਾ? ਕਿ ਮਹਾਰਾਜ ਰਾਜਕੁਮਾਰ ਦਾ ਉਹ ਰਾਜਾ ਹੋਵੇਗਾ। ਸਾਹਿਬ ਕਹਿਣ ਲੱਗੇ, ਤੈਨੂੰ ਭਰੋਸਾ ਹੈ ਉਹ ਰਹੇਗਾ, ਰਾਜ ਰਹੇਗਾ, ਤੈਨੂੰ ਪੱਕਾ ਭਰੋਸਾ ਹੈ? ਘਬਰਾ ਗਿਆ, ਕਹਿਣ ਲੱਗਾ, ਮਹਾਰਾਜ ਕੁਝ ਨਹੀਂ ਕਹਿ ਸਕਦਾ।
ਸਾਹਿਬ ਕਹਿਣ ਲੱਗੇ ਜੋ ਪਿੱਛੇ ਤੁਰਿਆ ਆ ਰਿਹਾ ਹਰ ਕੋਈ ਕਹਿੰਦਾ ਰਿਹਾ ਸੀ ਮੇਰਾ ਹੈ, ਹੁਣ ਤੂੰ ਕਹਿੰਦਾ ਮੇਰਾ ਹੈ। ਜੇ ਸੁਖੀ ਸਾਂਧੀ ਰਾਜੀ ਰਵੇ ਰਾਜਕੁਮਾਰ ਤੇ ਉਹ ਕਹੇਗਾ ਮੇਰਾ ਹੈ, ਇਹਨਾਂ ਸਾਰਿਆਂ ਚੋਂ ਹੈ ਕਿਹਦਾ ਫੈਸਲਾ ਕਰੇਗਾ? ਸੋਚਿਆ, ਸੋਚ ਕੇ ਘਬਰਾ ਗਿਆ, ਕਹਿਣ ਲੱਗਾ ਮਹਾਰਾਜ ਕਿਸੇ ਦਾ ਵੀ ਨਹੀਂ, ਸਭ ਛੱਡ ਕੇ ਤੁਰੇ ਗਏ ਨੇ, ਮੈਂ ਵੀ ਛੱਡ ਕੇ ਤੁਰ ਜਾਣਾ, ਕੋਈ ਖੋ ਵੀ ਸਕਦਾ ਸੀ ਮੇਰਾ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਤੱਕਿਆ ਕੁਝ ਆਪਣਾ ਅਰਪਣ ਕਰੇਗਾ ਤੇ ਗੱਲ ਬਣਦੀ। ਕਹਿਣ ਲੱਗਾ ਸਤਿਗੁਰੂ ਇਹ ਸਰੀਰ, ਇਹ ਸਰੀਰ ਹਾਜ਼ਰ ਹੈ। ਸਾਹਿਬ ਕਹਿਣ ਲੱਗੇ ਸਰੀਰ ਤੇਰਾ ਆਪਣਾ ਕਿ ਮਹਾਰਾਜ ਮੇਰਾ ਇਸੇ ਸਰੀਰ ਦਾ ਨਾਂ ਹੀ ਸੁਦਰਸੈਨ ਹੈ, ਮੇਰਾ ਹੀ ਸਰੀਰ ਹੈ। ਸਾਹਿਬ ਕਹਿਣ ਲੱਗੇ ਇਹਨੂੰ ਭੁੱਖ ਲੱਗਦੀ ਹੈ ਤੈਨੂੰ ਪੁੱਛ ਕੇ ਲੱਗਦੀ, ਇਹਨੂੰ ਨੀਂਦ ਆਉਂਦੀ ਹੈ ਤੈਨੂੰ ਪੁੱਛ ਕੇ ਆਉਂਦੀ ਹੈ, ਇਹਨੂੰ ਦੁੱਖ ਆਉਂਦਾ ਤੈਨੂੰ ਪੁੱਛ ਕੇ ਆਉਂਦਾ, ਭਲਾ ਤੂੰ ਚਾਹੁੰਦਾ ਕਿ ਮੇਰੇ ਸਰੀਰ ਨੂੰ ਦੁੱਖ ਆ, ਇਹਨੂੰ ਕੋਈ ਤਕਲੀਫ ਆਉਂਦੀ ਹੈ ਕਿ ਨਹੀਂ? ਮਹਾਰਾਜ ਆਪਣੇ ਆਪ ਹੀ ਮੇਰੀ ਮਰਜ਼ੀ ਤੋਂ ਬਾਹਰ ਹੀ ਸਾਰਾ ਕੁਝ ਹੋ ਜਾਂਦਾ। ਜਿਸ ਵੇਲੇ ਮੈਂ ਨਹੀਂ ਖਾਣਾ ਚਾਹੁੰਦਾ ਉਸ ਵੇਲੇ ਭੁੱਖ ਲੱਗੀ ਹੁੰਦੀ, ਜਿਸ ਵੇਲੇ ਮੇਰਾ ਖਾਣ ਨੂੰ ਚਿੱਤ ਕਰਦਾ ਉਸ ਵੇਲੇ ਸਰੀਰ ਇਜਾਜ਼ਤ ਨਹੀਂ ਦਿੰਦਾ। ਸਾਹਿਬ ਕਹਿਣ ਲੱਗੇ ਫਿਰ ਤੇਰਾ ਕਿਵੇਂ ਹੋਇਆ ਕਿ ਮਹਾਰਾਜ ਮੇਰੀ ਮਰਜ਼ੀ ਨਾਲ ਚੱਲਦਾ ਤਾਂ ਕੋਈ? ਸਾਹਿਬ ਕਹਿਣ ਲੱਗੇ ਇਸੇ ਕਰਕੇ ਕਿਹਾ ਕੁਝ ਆਪਣਾ ਦੇ। ਕਹਿਣ ਲੱਗਾ ਮਹਾਰਾਜ ਵਾਕਿਆ ਹੀ ਠੀਕ ਹੈ, ਸਰੀਰ ਮੇਰਾ ਆਪਣਾ ਨਹੀਂ, ਨਾ ਮੈਂ ਆਪ ਬਣਾਇਆ ਨਾ ਮੇਰੀ ਮਰਜ਼ੀ ਚੱਲਦਾ। ਮਹਾਰਾਜ ਮੇਰਾ ਮਨ ਹਾਜ਼ਰ ਹੈ। ਸਾਹਿਬ ਕਹਿਣ ਲੱਗੇ ਮਨ ਤੇਰਾ ਹੈ? ਕਹਿਣ ਲੱਗੇ ਮਹਾਰਾਜ ਮਨ ਤਾਂ ਫਿਰ ਮੇਰਾ ਹੀ ਹੈ। ਸਾਹਿਬ ਕਹਿਣ ਲੱਗੇ ਸੋਚ ਕੇ ਦੱਸ, ਜਦ ਤੂੰ ਇੱਥੇ ਬੈਠਾ ਮਨ ਇੱਥੇ ਹੀ ਸੀ ਕਿ ਨਹੀਂ? ਮਹਾਰਾਜ ਕਈ ਥਾਈ ਫਿਰ ਆਇਆ। ਸਾਹਿਬ ਕਹਿਣ ਲੱਗੇ ਇੰਜ ਕਰ, ਫਿਰ ਦੋ ਪਲ ਇਸ ਨੂੰ ਰੋਕ ਕੇ ਰੱਖੀ, ਜੇ ਤਾਂ ਇੱਥੇ ਹੀ ਰਵੇ ਤੇ ਤੂੰ ਅਰਪਣ ਕਰ ਦੇ, ਜੇ ਨਾ ਰੋਕੇ ਤੇ ਫਿਰ ਤੇਰਾ ਕਾਹਦਾ ਹੋਵੇ। ਅੱਖਾਂ ਮੀਟੀਆਂ, ਮਨ ਨੂੰ ਰੋਕਣ ਦਾ ਯਤਨ ਕੀਤਾ। ਸੱਚ ਜਾਣਨਾ ਜਿਵੇਂ ਜਿਵੇਂ ਨੂੰ ਰੋਕਣ ਦਾ ਯਤਨ ਕਰੀਏ ਨਾ, ਤਾਂ ਸਾਹਿਬ ਕਹਿੰਦੇ ਨੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਇਹ ਕਾਬੂ ਹੀ ਨਹੀਂ ਆਉਂਦਾ, ਬੜਾ ਸੋਚਿਆ ਇਹ ਟਿਕ ਜਾਵੇ, ਨਹੀਂ ਟਿਕਦਾ, ਕਦੇ ਕਿਧਰੇ ਫਿਰਦਾ ਹੈ, ਲੱਖਾਂ ਪੋਹਾਂ ਤੇ ਫਿਰਦਾ, ਆਕਾਸ਼ਾਂ ਪਤਾਲਾਂ ਚ ਫਿਰਦਾ, ਹਾਰ ਕੇ ਅਸਰ ਮਾਰਿਆ। ਕਹਿਣ ਲੱਗਾ ਮਹਾਰਾਜ ਨਹੀਂ ਕਾਬੂ ਆਉਂਦਾ, ਨਹੀਂ ਟਿਕਦਾ। ਸਾਹਿਬ ਕਹਿਣ ਲੱਗੇ ਫਿਰ ਤੇਰਾ ਕਿਵੇਂ ਹੋਇਆ? ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ ਸਾਹਿਬ ਜੀ ਮੈਨੂੰ ਦੱਸੋ ਫਿਰ ਮੈਂ ਕੀ ਦੇਵਾਂ, ਮੈਂ ਕੀ ਅਰਪਣ ਕਰਾਂ? ਸਾਹਿਬ ਕਹਿਣ ਲੱਗੇ ਆ ਮੈਂ ਹੀ ਅਰਪਣ ਕਰ ਦੇ, ਆ ਮੈਂ, ਇਹ ਜਿਹੜੀ ਤੇਰੀ ਮੈਂ ਹੈ ਨਾ, ਜਿਹੜੀ ਕਹਿੰਦੀ ਹੈ ਸਰੀਰ ਵੀ ਮੇਰਾ, ਮਨ ਵੀ ਮੇਰਾ, ਧਨ ਵੀ ਮੇਰਾ, ਰਾਜ ਵੀ ਮੇਰਾ, ਸੰਤਾਨ ਵੀ ਮੇਰੀ, ਸੰਸਾਰ ਸਾਰਾ ਹੀ ਮੇਰਾ, ਜਿੰਨਾ ਚਿਰ ਇਹ ਤੇਰੀ ਮੈਂ ਤੇ ਮੇਰੀ ਤੇਰੇ ਅੰਦਰ ਮੌਜੂਦ ਹੈ, ਭਗਤੀ ਦੀ ਗੱਲ ਸ਼ੁਰੂ ਕੋਈ ਨਹੀਂ ਹੋਣੀ। ਜੇ ਤਾਂ ਇਹ ਗੱਲ ਸ਼ੁਰੂ ਕਰਨੀ ਹੋ ਤੇ ਮੈਂ ਦੇ ਦੇ, ਵਿਰਾਗ ਵਿੱਚ ਆ ਗਿਆ। ਕਹਿਣ ਲੱਗਾ ਸਾਹਿਬ ਜੀ ਫਿਰ ਮੈਂ ਵੀ ਹੁਣ ਤੁਸੀਂ ਆਪੇ ਹੀ ਲੈ ਲਓ, ਮੈਥੋਂ ਇਹ ਵੀ ਗੁੜ ਦਿੱਤੀ ਜਾਣੀ, ਜਦ ਸਾਰਾ ਕੁਝ ਮੇਰੇ ਕਾਬੂ ਚ ਨਹੀਂ ਹੈ, ਮੇਰਾ ਆਪਣਾ ਕੁਝ ਵੀ ਨਹੀਂ ਹੈ, ਇਹ ਮੈਂ ਵੀ ਪਤਾ ਨਹੀਂ ਕਿੱਥੋਂ ਆ ਗਈ, ਇਹ ਤੁਸੀਂ ਆਪੇ ਹੀ ਕੱਢ ਲਓ। ਜਿਸ ਵੇਲੇ ਇਹ ਭਾਵਨਾ ਆ ਜਾਵੇ ਫਿਰ ਮੈਂ ਨਿਕਲ ਹੀ ਜਾਂਦੀ, ਤੇ ਜਿੰਨਾ ਚਿਰ ਮੈਂ ਮੌਜੂਦ ਹੈ ਨਾ ਉਹਨਾਂ ਚਿਰ ਰੱਬ ਨੂੰ ਸਿਆਣਾ ਗੁਰੂ ਨੂੰ ਸਿਆਣਾ ਨਹੀਂ ਮੰਨਿਆ ਜਾਂਦਾ, ਤੇ ਜਿੰਨਾ ਚਿਰ ਗੁਰੂ ਨੂੰ ਤੇ ਰੱਬ ਨੂੰ ਸਿਆਣਾ ਨਹੀਂ ਮੰਨੀ ਉਹਨਾਂ ਚਿਰ ਮਨਮਤ ਚੱਲਦੀ ਰਹਿੰਦੀ। ਸਾਹਿਬ ਕਹਿੰਦੇ ਜਿਸ ਦਿਨ ਦੀ ਮਨਮਤ ਮਿਟਾਈ ਹੈ ਨਾ ਉਸ ਦਿਨ ਦਾ ਇਹ ਮਿਲਿਆ, ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ, ਗੁਰੂ ਨੇ ਮੰਤਰ ਦਿੱਤਾ ਹੀਰਿਆਂ ਵਰਗਾ ਕੀਮਤੀ ਮੰਤਰ, ਜਿਸ ਦੇ ਸਦਕਾ ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ, ਹੁਣ ਤਾਂ ਐਸਾ ਹੋ ਗਿਆ ਹੈ, ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਲਾਨੀ, ਜੋ ਤੇਰੇ ਮੇਰੇ ਵਿਚਕਾਰ ਮੈਂ ਤੇ ਤੂੰ ਦੀ ਗੱਲ ਸੀ ਨਾ ਉਹ ਖਤਮ ਹੋ ਗਈ, ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਖਤਮ ਹੋ ਗਈ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ, ਜਿਵੇਂ ਬਹੁਤ ਤਰ੍ਹਾਂ ਦੇ ਗਹਿਣੇ ਇਕੱਠੇ ਕਰਕੇ ਇੱਕ ਥੈਲੀ ਚ ਪਾ ਦਈਏ ਤੇ ਕਹਿੰਦੇ ਨੇ ਸੋਨਾ ਹੈ, ਫਿਰ ਉਹਨੂੰ ਕੱਲੇ ਕੱਲੇ ਨੂੰ ਗੋਖੜੂ ਹਾਰ ਚੇਨੀ ਕੁਛ ਨਹੀਂ ਕਹਿੰਦਾ, ਉਹ ਕਹਿੰਦੇ ਨੇ ਸੋਨਾ ਹੈ, ਜੇ ਗਾਲ ਦਈਏ ਤੇ ਫਿਰ ਉਹਨੂੰ ਕੀ ਕਵਾਂਗੇ, ਮਿਟ ਗਏ ਗਹਿਣੇ ਮਿਟ ਗਏ ਸਿਰਫ ਸੋਨਾ ਰਹਿ ਗਿਆ। ਸਾਹਿਬ ਕਹਿੰਦੇ ਜਿਸ ਵੇਲੇ ਮੈਂ ਆਪਣਾ ਆਪਾ ਮਿਟਾ ਦਿੱਤਾ, ਮੈਂ ਮੇਰੀ ਮਿਟਾ ਦਿੱਤੀ, ਫਿਰ ਤੇਰੇ ਨਾਲ ਮੈਂ ਇਸ ਤਰ੍ਹਾਂ ਹੀ ਰਲ ਗਿਆ ਕਣਕ, ਜਿਸ ਤਰ੍ਹਾਂ ਸੋਨੇ ਤੇ ਗਹਿਣੇ ਦਾ ਕੋਈ ਫਰਕ ਨਹੀਂ, ਜਿਸ ਤਰ੍ਹਾਂ ਪਾਣੀ ਤੇ ਪਾਣੀ ਦੇ ਬੁਲਬਲੇ ਚ ਕੋਈ ਫਰਕ ਨਹੀਂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਿਕ ਜਲ ਤਰੰਗ ਜੈਸਾ, ਕੋਈ ਫਰਕ ਹੀ ਨਾ ਰਹਿ ਗਿਆ, ਮਿਟ ਗਿਆ ਮੈਂ ਤੇਰੇ ਵਿੱਚ ਰਲ ਗਿਆ। ਤੇ ਹੁਣ ਉਹ ਕੁਝ ਪ੍ਰਾਪਤ ਹੋਇਆ, ਪ੍ਰਗਟਿਓ ਸਹਿਜ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨੰਤ ਬਾਣੀ, ਜੀਵਨ ਸੰਗੀਤ ਨਾਲ ਭਰ ਗਿਆ, ਗੁੱਜੇ ਸੰਗੀਤ ਨਾਲ ਭਰ ਗਏ, ਅੰਦਰ ਸਹਿਜ ਆ ਗਿਆ ਬਾਹਰ ਸੋਭਾ ਬਣ ਗਈ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ, ਕਹੋ ਨਾਨਕ ਨੇਚਲ ਘਰ ਬੰਦੇ ਹੋ, ਗੁਰ ਦੀ ਗੁਰ ਕੀ ਉਹ ਬੰਧਾਨੀ, ਗੁਰੂ ਨੇ ਐਸਾ ਘਰ ਬਣ ਦਿੱਤਾ ਹੈ ਜਿਹੜਾ ਕਦੇ ਡਿੱਗਣ ਡੋਲਣ ਵਾਲਾ ਨਹੀਂ, ਕਦੇ ਢਹਿਣ ਵਾਲਾ ਨਹੀਂ, ਐਸੇ ਘਰ ਦਾ ਵਾਸੀ ਮੈਨੂੰ ਬਣਾ ਦਿੱਤਾ, ਐਸੀ ਅਵਸਥਾ ਚ ਪਹੁੰਚਾ ਦਿੱਤਾ। ਪਰ ਇਹ ਪਹੁੰਚਿਆ ਕਦੋਂ? ਜਦ ਮੈਂ ਇਹ ਸਮਝ ਲਿਆ

0: ਉਸੇ ਸਿਆਣੇ ਪ੍ਰਭੂ ਨੇ, ਸੁਜਾਨ ਪ੍ਰਭੂ ਨੇ ਮੇਰੇ ਮਨ ਦੀ ਵੇਦਨਾ ਨੂੰ, ਮੇਰੇ ਦੁੱਖ ਸੁੱਖ ਨੂੰ ਸੁਣਿਆ ਤੇ ਤਾਂ ਮੈਨੂੰ ਬਹੁਤ ਲਾਹੇ ਵੰਦੇ ਫਲ ਪਦਾ ਪ੍ਰਾਪਤ ਹੋਏ। ਤੋ ਵਿਧ ਨੀਕੀ, ਚੰਗੀ ਵਿਧ ਨਾਲ, ਚੰਗੇ ਢੰਗ ਨਾਲ ਮੈਨੂੰ ਲਾਭ ਪ੍ਰਾਪਤ ਹੋਇਆ। ਇਸੇ ਕਰਕੇ ਮੈਂ ਹੱਥ ਬੰਨੇ ਨੇ ਉਹਦੇ ਅੱਗੇ, ਜੀ ਕੀ ਏਕੈ ਹੀ ਪੈਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲਣੀ ਕੀਮਤ ਜਾਨੀ। ਪ੍ਰਭੂ ਤੋਂ ਬੇਮੁਖ ਹੋ ਕੇ ਜਿੰਨੇ ਮਰਜ਼ੀ ਯਤਨ ਕਰ ਲਈਏ, ਹੋਮੇ ਦੇ ਭਰੇ ਹੋਏ ਪਦਾਰਥਾਂ ਨਾਲ ਬੱਝੇ ਹੋਏ ਜਿੰਨਾ ਮਰਜ਼ੀ ਭੱਜ ਨੱਠ ਕਰ ਲਈਏ, ਉਹਦੀ ਕੌਡੀ ਕੀਮਤ ਨਹੀਂ, ਉਹਦੀ ਤਿਲ ਭਰ ਦੀ ਕੀਮਤ ਨਹੀਂ। ਹਾਂ, ਜਿਸ ਦਿਨ ਗੁਰੂ ਕੇ ਹੋ ਜਾਈਏ, ਜਿਸ ਦਿਨ ਇਹ ਅਹਿਸਾਸ ਹੋ ਜਾਵੇ, ਜਿਸ ਦਾ ਦੀਆ ਪਹਿਨੇ ਖਾਏ ਤਿਸਿਓ ਆਲਸ ਕਿਉਂ ਬਣੇ ਮਾਏ। ਸਾਹਿਬਾਂ ਦੀ ਸੁਖਮਣੀ ਰੋਜ਼ ਪੜ੍ਹਦੇ ਸੁਣਦੇ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪਹਿਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਣ ਜੋਗ। ਕਿਤਨਾ ਕੁਝ ਉਸਨੇ ਬਖਸ਼ਿਆ, ਕਿੰਨਾ ਕੁਝ ਪਿਆ ਮਾਣਨਾ, ਉਹਦੇ ਸਾਹਮਣੇ ਸਿਆਣਾ ਬਣ ਕੇ ਨਾ ਬਹੁ, ਨਿਮਾਣਾ ਬਣ ਕੇ, ਉਹਦੇ ਸਾਹਮਣੇ ਹੁਸ਼ਿਆਰ ਬਣ ਕੇ ਨਾ ਬਹੁ, ਉਹਦੇ ਸਾਹਮਣੇ ਤਾਂ ਚਾਕਰ ਬਣ ਜਾ, ਸੇਵਕ ਬਣ ਜਾ, ਭੋਲਾ ਬਣ ਜਾ। ਤੇ ਜਿਸ ਦਿਨ ਭੋਲਾ ਬਣ ਜਾਏਗਾ, ਪਾਇਓ ਬਾਲ ਬੁੱਧ ਸੁਖਰੇ ਸਵਾਦ ਆ ਜਾਏਗਾ, ਉਹਦੀਆਂ ਬਖਸ਼ਾਂ ਦਾ ਪਾਤਰ ਬਣ ਜਾਏਗਾ। ਇਹ ਭਾਵਨਾ ਲੈ ਕੇ ਹਮ ਕਿਛ ਨਾਹੀ, ਇੱਕ ਹੈ ਉਹੀ ਆਗੇ ਪਾਛੇ ਏਕੋ ਸੋਈ, ਐਸੀ ਭਾਵਨਾ ਲੈ ਕੇ, ਤੇ ਜਿਸ ਦਿਨ ਇਹ ਭਾਵਨਾ ਲੈ ਕੇ ਤੁਰੇਗਾ, ਫਿਰ ਗੁਰਬੋਇਥ ਵੱਡ ਭਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ, ਤਰ ਜਾਏਗਾ। ਤਰਨ ਵਾਲੇ ਹੋਣਾ ਹੈ ਤੇ ਫਿਰ ਮਾਲਕ ਦੇ ਅੱਗੇ ਸੁਭਾਵਨਾ ਨਾਲ ਚੁੱਕਿਆ ਕਰੀਏ।
1: ਦੁੱਖ ਸੁੱਖ ਮੇਰਾ
0: ਇਸ ਭਾਵਨਾ ਨਾਲ ਚੁੱਕਿਆ।

ਸਦਾ ਇਹ ਅਰਦਾਸ ਕਰਦੇ ਹਨ ਕਿ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ ਜੇ ਘਰ ਵਿੱਚ ਦੁੱਖ ਆ ਗਿਆ ਤਾਂ ਪਰਮੇਸ਼ਰ ਦੀ ਰਜਾ ਸਮਝ ਕੇ ਪਾਣਾ ਮਿੱਠਾ ਕਰਕੇ ਮੰਨਦੇ ਹਨ। ਜੇ ਪਰਮੇਸ਼ਰ ਨੇ ਖੁਸ਼ੀਆਂ ਭੇਜ ਦਿੱਤੀਆਂ ਤਾਂ ਉਹਨਾਂ ਖੁਸ਼ੀਆਂ ਵਿੱਚ ਅਹੰਕਾਰ ਨਹੀਂ ਕਰਦੇ, ਐਸਾ ਨਹੀਂ ਕਰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਨਹੀਂ ਆਖਿਆ। ਇਹ ਵੀ ਪਰਮੇਸ਼ਰ ਦੀ ਦਾਤ ਹੈ ਤੇ ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਬਹਿਦਾਤ ਤੇਰੀ ਦਾਤਾ। ਸਦਾ ਉਸ ਦੀ ਰਜਾਏ ਵਿੱਚ ਰਹਿ ਕੇ ਆਪਣਾ ਜੀਵਨ ਸਫਲ ਕਰਦੇ ਹਨ, ਜਿਵੇਂ ਕਬੀਰ ਜੀ ਕਹਿ ਰਹੇ।

ਜਦੋਂ ਤੱਕ ਹਉਮੈ ਹੈ ਅਹੰਕਾਰ ਹੈ ਤਾਂ ਪਰਮੇਸ਼ਰ ਦੇ ਨਾਮ ਦਾ ਕਦੇ ਨਿਵਾਸ ਨਹੀਂ ਹੋ ਸਕਦਾ। ਨਾਮ ਟਿਕੇਗਾ ਜਿੱਥੇ ਨਿਮਰਤਾ ਹੈ, ਜਿੱਥੇ ਆਪਾ ਪਰਮੇਸ਼ਰ ਪ੍ਰੈਣ ਹੋ ਗਿਆ ਫਿਰ ਨਾਮ ਟਿਕੇਗਾ। ਜਿੱਥੇ ਅਹੰਕਾਰ ਹੈ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾਏ। ਇਸ ਲਈ

ਦੀ ਉਸਤਤੀ ਕਰਦਿਆਂ ਹੇ ਵਾਹਿਗੁਰੂ ਸਭ ਖੰਡ ਬ੍ਰਹਿਮੰਡ ਇਹ ਧਰਤ ਆਕਾਸ਼ ਕੋਟ ਬ੍ਰਹਿਮੰਡਾਂ ਦੇ ਵਿੱਚ ਤੂੰ ਆਪ ਹੀ ਤਾਂ ਵਸ ਰਿਹਾ ਕੋਈ ਦੂਸਰਾ ਹੈ ਹੀ ਨਹੀਂ ਜਿਮੀ ਤੂੰ ਹੀ ਜਮਾਂ ਤੂੰ ਹੀ ਮਕੀ ਤੂੰ ਹੀ ਮਕਾਂ ਤੂੰ ਹੀ ਅਭੂ ਤੂੰ ਹੀ ਅਭੈ ਤੂੰ ਹੀ ਅਸ਼ੂ ਤੂੰ ਹੀ ਅਸ਼ੈ ਤੂੰ ਹੀ ਜਤਸਤ ਤੂੰ ਹੀ ਬਰਤਸਤ ਤੂੰ ਹੀ ਗਸਤ ਤੂੰ ਹੀ ਮਸਤ ਤੂੰ ਹੀ ਤੇ ਆਪ ਜਦੋਂ ਫਿਰ ਉਸਤਤੀ ਕਰਨ ਲੱਗੇ ਅਕਾਲ ਪੁਰਖ ਵਾਹਿਗੁਰੂ ਦੀ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੁੜ ਗਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਤੇ ਜਪ ਰਹੇ ਹਨ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੋ ਜਿਨ੍ਹਾਂ ਨੇ ਭਾਈ ਆਪਾ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਉਹ ਫਿਰ ਸਦਾ ਇਹ ਅਰਦਾਸ

ਨਾਮ ਜਪਦਿਆਂ ਜਪਦਿਆਂ ਐਸੀ ਬਿਰਤੀ ਆਪ ਦੀ ਬ੍ਰਹਮ ਗਿਆਨੀਆਂ ਦੀ ਅਵਸਥਾ ਪ੍ਰਾਪਤ ਹੋਈ ਕਿ ਠਾਕਰਾਂ ਦੇ ਇਸ਼ਨਾਨ ਕਰਨ ਲਈ ਜਲ ਭਰਨ ਗਏ ਤੇ ਮਨ ਵਿੱਚ ਖਿਆਲ ਆਇਆ ਬਈ 42 ਲੱਖ ਜੀ ਜਲ ਮੈਂ ਹੋਤੇ ਬੀਠਲ ਪੈਦਾ ਕਾਹੇ ਕਰੋ। 42 ਲੱਖ ਜੂਨ ਜਲ ਵਿੱਚ ਹੈ, 42 ਲੱਖ ਜੂਨ ਇਸ ਧਰਤ ਆਕਾਸ਼ ਤੇ ਹੈ। ਹੁਣ ਬੀਠਲ ਨੂੰ ਮੈਂ ਵੱਖਰਾ ਕਿਵੇਂ ਭੋਗ ਲਵਾਵਾਂ? ਹੇ ਭਗਵਾਨ, ਹੇ ਈਸ਼ਵਰ, ਹੇ ਵਾਹਿਗੁਰੂ, ਜਿੱਥੇ ਕਿੱਥੇ ਤੂੰ ਹੀ ਤੂੰ ਹੈ, ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ।

ਕਨ ਰਸ ਵਿੱਚ ਉਲਝੀ ਹੈ। ਇਹ ਆਤਮ ਰਸ ਦੀ ਖੁਰਾਕ ਹੈ, ਆਤਮ ਰਸ ਜੈ ਜਾਣੀ ਸੋ ਹੈ ਖਾਲਸ ਵੀ।

ਜ਼ਾਲਮਾਂ ਦੀ ਮੌਤ ਬਣ ਕੇ ਆ ਗਿਆ। ਕੋਈ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰ ਕੇ ਜ਼ੁਲਮ ਕਰੇ, ਇਹ ਗੱਲ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲੋਂ ਬਰਦਾਸ਼ਤ ਨਾ ਹੋਈ। ਸੂਰਮੇ ਦੇ ਅੱਖਾਂ ਵਿੱਚ ਖੂਨ ਉਤਰ ਆਇਆ, ਡੋਲੇ ਫਰਕ ਗਏ। ਉਹ ਜਲਾਦ ਜਿਹੜੇ ਆਖਦੇ ਸਨ ਗੋਡਿਆਂ ਦੀਆਂ ਚਪਣੀਆਂ ਉਤਾਰ ਦੋ, ਕੰਧ ਨਾ ਵਿੰਗੀ ਹੋਵੇ, ਸਮਾਣੇ ਦੇ ਰਹਿਣ ਵਾਲੇ ਉਹ ਜਲਾਦ ਜਿਨ੍ਹਾਂ ਨੇ ਬੱਚਿਆਂ ਦੇ ਗੋਡਿਆਂ ਦੀਆਂ ਚਪਣੀਆਂ ਉਤਾਰ ਦਿੱਤੀਆਂ ਸਨ, ਅੱਜ ਇਹਨਾਂ ਜੁਲਾਦਾਂ ਨੂੰ ਘਰੋਂ ਕੱਢ ਕੇ ਮਾਰਿਆ ਤੇ ਨਾਲ 500 ਸਿਪਾਹੀ ਨੂੰ ਵੀ ਮਾਰ ਦਿੱਤਾ ਹੈ। ਜਦੋਂ ਇਹ ਖਬਰਾਂ ਸਰਹੰਦ ਵਿੱਚ ਪੁੱਜੀਆਂ, ਬੰਦਾ ਸਿੰਘ ਬਹਾਦਰ ਆ ਰਿਹਾ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਹੀ ਫੌਜਾਂ ਇਕੱਠੀਆਂ ਹੋ ਗਈਆਂ ਨੇ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੇ

ਹੁਣ ਇਸ ਤੂਫਾਨ ਨੂੰ ਕੋਈ ਨਹੀਂ ਰੋਕ ਸਕਦਾ। ਹੱਥ ਵਿੱਚ ਤੇਜ ਤਲਵਾਰ, ਸੂਰਮੇ ਦੇ ਚਿਹਰੇ ਦਾ ਜਲਾਲ ਦੇਖ ਕੇ ਫੌਜਾਂ ਨੂੰ ਭਾਜੜ ਪੈ ਗਈ ਹੈ। ਉਹ ਸੂਬਾ ਸਰਹੰਦ ਜਿਹਦੇ ਕਹਿਣ ਤੇ ਸਾਰਾ ਜ਼ੁਲਮ ਹੋਇਆ ਸੀ, ਸੂਬੇ ਦੇ ਨੱਕ ਵਿੱਚ ਨਕੇਲ ਪਾਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਸੂਬੇ ਨੂੰ ਸਰਹੰਦ ਦੀਆਂ ਗਲੀਆਂ ਦੇ ਵਿੱਚ ਘਸੀਟ ਘਸੀਟ ਕੇ ਮਾਰਿਆ। ਸਰਹੰਦ ਦੀ ਇੱਟ ਨਾਲ ਇੱਟ ਕੜਕਾ ਦਿੱਤੀ, ਜ਼ੁਲਮੀਆਂ ਦਾ ਖੁਰਾ

ਹੂੰ ਨਾ ਡਰੋ ਐ ਮਾਲਕ ਸਾਨੂੰ ਇਹੋ ਜਿਹਾ ਵਰ ਦੇ ਸ਼ੁਭ ਕੰਮਾਂ ਤੋਂ ਪਿੱਛੇ ਨਾ ਹਟੀਏ ਜ਼ੁਲਮ ਨੂੰ ਦੇਖ ਕੇ ਕਦਮ ਪਛਾਹ ਨਾ ਖਿੱਚੀਏ ਸਾਡੀ ਜਾਨ ਤੇ ਬੇਸ਼ੱਕ ਚਲੀ ਜਾਏ ਬਹੁਤ ਕੁਰਬਾਨੀਆਂ ਕੀਤੀਆਂ ਸਿੰਘਾਂ ਨੇ ਮੁਗਲ ਫੌਜਾਂ ਨੇ ਵਾਰ ਵਾਰ ਹਿੰਦੂਆਂ ਤੇ ਹਮਲਾ ਕੀਤਾ ਤੇ ਸਿੰਘਾਂ ਨੇ ਵਾਰ ਵਾਰ ਆਪਣੀਆਂ ਜਾਨਾਂ ਦੇ ਕੇ ਇਸ ਹਿੰਦ ਨੂੰ ਬਚਾਇਆ ਜਿੱਥੇ ਸਿੰਘਾਂ ਨੇ ਐਡੀਆਂ ਕੁਰਬਾਨੀਆਂ ਕੀਤੀਆਂ ਉੱਥੇ ਮਾਵਾਂ ਨੇ ਤੇ ਛੋਟੇ ਛੋਟੇ ਬੱਚਿਆਂ ਨੇ ਵੀ ਆਪਣਾ ਖੂਨ ਡੋਲ ਕੇ ਸਿੱਖੀ ਦੀਆਂ ਨੀਹਾਂ ਨੂੰ ਪੱਕਿਆ ਕੀਤਾ ਫਰਕਸ਼ੀਅਰ ਦਾ ਰਾਜ ਹੈ ਹਰ ਰੋਜ਼ 100 ਸਿੰਘਾਂ ਨੂੰ ਮਾਰਦਾ ਹੈ ਤਾਂ ਪ੍ਰਸ਼ਾਦਾ ਛਕਦਾ ਹੈ ਇਹਦੇ ਸਿਪਾਹੀ ਜਾਂਦੇ ਨੇ ਦਿਨ ਭਰ ਸਿੰਘਾਂ ਨੂੰ ਟੋਲਦੇ ਰਹਿੰਦੇ ਨੇ ਸ਼ਾਮ ਤੱਕ ਪਕੜ ਕੇ ਲੈ ਆਉਂਦੇ ਨੇ ਤੇ ਇਹ ਜ਼ੁਲਮੀ ਸਾਹਮਣੇ ਖਲੋ ਕੇ ਕੋਹ ਕੋਹ ਕੇ ਮਾਰਦਾ ਹੈ ਅੱਜ ਜਿਹੜੇ ਸਿੰਘ ਪਕੜ ਕੇ ਲਿਆਂਦੇ ਨੇ ਨਾ

ਇੱਕੋ ਇੱਕ ਸਹਾਰਾ। ਜਦੋਂ ਮਾਂ ਨੂੰ ਪਤਾ ਲੱਗਾ ਮੇਰੇ ਪੁੱਤਰ ਨੂੰ ਪਕੜ ਲਿਆ ਹੈ, ਪਾਪੀ ਰਾਜਾ ਜ਼ੁਲਮੀ ਰਾਜਾ ਸਿੰਘਾਂ ਤੇ ਕਹਿਰ ਟਾਂਦਾ ਹੈ। ਮਾਂ ਦਾ ਦਰਦ ਉੱਠਿਆ, ਰਿਹਾ ਨਾ ਗਿਆ, ਰਾਜੇ ਦੇ ਦਰਬਾਰ ਵਿੱਚ ਗਈ। ਮੇਰਾ ਪੁੱਤਰ ਸਿੰਘ ਨਹੀਂ, ਤੇਰੇ ਸਿਪਾਹੀ ਉਹਨੂੰ ਭੁਲੇਖੇ ਨਾਲ ਲੈ ਆਏ ਨੇ। ਬਈ ਠੀਕ ਹੈ, ਜੇ ਤੇਰਾ ਪੁੱਤਰ ਕਹਿ ਦੇਵੇ ਮੈਂ ਸਿੰਘ ਨਹੀਂ ਤੇ ਅਸੀਂ ਉਹਨੂੰ ਛੱਡ ਦੇਵਾਂਗੇ, ਕਿਹੜਾ ਹੈ ਉਹ ਸਾਹਮਣੇ ਬੰਧਿਆ ਹੋਇਆ ਹੈ। ਸਿਪਾਹੀ ਲੈ ਕੇ ਆਏ, ਅਸੀਂ ਤੈਨੂੰ ਛੱਡ ਰਹੇ ਹਾਂ, ਸਾਨੂੰ ਪਤਾ ਲੱਗਾ ਹੈ ਕਿ ਤੂੰ ਸਿੰਘ ਨਹੀਂ ਹੈ। ਅੱਜ ਗੁਰੂ ਦਾ ਪਿਆਰਾ ਕੂਕ ਕੂਕ ਕੇ ਬੋਲਿਆ, ਕੌਣ ਕਹਿੰਦਾ ਮੈਂ ਸਿੰਘ ਨਹੀਂ, ਮੇਰੀ ਦਸਤਾਰ ਵੱਲ ਤੱਕ, ਮੇਰੇ ਚਿਹਰੇ ਵੱਲ ਤੱਕ ਤੈਨੂੰ ਮੈਂ ਸਿੰਘ ਨਹੀਂ ਲੱਗਦਾ।

ਸਿੰਘਾਂ ਨੂੰ ਬੰਨਿਆ ਹੋਇਆ ਹੈ। ਬੁੱਢੜੀ ਮਾਂ ਜਕਾਰੇ ਬੁਲਾਉਂਦੀ ਹੈ, ਬੰਦੇ ਹੋਏ ਸਿੱਖ ਬੁਲੰਦ ਆਵਾਜ਼ ਵਿੱਚ ਜਕਾਰਿਆਂ ਦਾ ਜਵਾਬ ਦੇ ਜਾਂਦੇ ਨੇ। ਇਹਨਾਂ ਨੂੰ ਡਰ ਨਹੀਂ ਲੱਗਦਾ, ਇਹਨਾਂ ਨੂੰ ਭੈ ਨਹੀਂ ਆਉਂਦਾ। ਸਾਡੇ ਦਰਬਾਰ ਵਿੱਚ ਗੋਬਿੰਦ ਸਿੰਘ ਦੇ ਨਾਰੇ, ਜਿਹੜੀ ਬੁੱਢੜੀ ਆਖਦੀ ਸੀ ਕਿ ਮੇਰਾ ਪੁੱਤਰ ਸਿੰਘ ਨਹੀਂ ਤੇ ਹੁਣ ਗੋਬਿੰਦ ਦੇ ਨਾਰੇ ਲਾਉਂਦੀ ਹੈ, ਪਕੜੋ ਇਸ ਨੂੰ, ਮਾਰ ਦਿਓ ਇਹਦੇ ਪੁੱਤਰ ਨੂੰ, ਇਹ ਸਿੱਖ ਹੈ। ਅੱਜ ਜੁਲਾਦਾ ਨੇ ਇਸ ਨੌਜਵਾਨ ਨੂੰ ਕਤਲਗਾਹ ਵਿੱਚ ਖੜਾ ਕੀਤਾ, ਤੇਜ ਧਾਰ ਵਾਲੀ ਤਲਵਾਰ ਚੁੱਕੀ ਵਾਰ ਕੀਤਾ, ਧੜ ਨਾਲੋਂ ਸਿਰ ਵੱਖਰਾ ਹੋ ਗਿਆ, ਸਿੰਘ ਸ਼ਹੀਦੀ ਜਾਮ ਪੀ ਗਿਆ। ਉਹ ਸਾਹਮਣੇ ਮਾਂ ਕਲੇਜੇ ਤੇ ਹੱਥ ਰੱਖ ਕੇ ਖਲੋਤੀ ਹੈ। ਤਨ ਹੈ ਕਲਗੀਆਂ ਵਾਲਿਆ, ਤੂੰ ਮੈਨੂੰ ਡੋਲਣ ਤੋਂ ਰੱਖ ਲਿਆ ਹੈ, ਤੂੰ ਮੇਰਾ ਸਿਦਕ ਰੱਖ

ਗਾਉਂਦੀ ਹੋਈ ਅੱਜ ਇੱਕ ਮਾਂ ਧਰਮ ਦੀ ਖਾਤਰ ਆਪਣੇ ਪੁੱਤਰ ਨੂੰ ਵਾਰ ਕੇ ਟੁਰ ਗਈ ਹੈ। ਕਿਵੇਂ ਚਾਹ ਹੈ ਸਿੰਘਾਂ ਨੂੰ ਸ਼ਹੀਦੀਆਂ ਦਾ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ? ਨਹੀਂ ਓਏ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ, ਸਗੋਂ ਮੌਤ ਇਹਨਾਂ ਕੋਲੋਂ ਡਰਦੀ। ਦਰਬਾਰ ਸਜਿਆ ਹੈ, ਕਲਗੀਧਰ ਮਹਾਰਾਜ ਤਖਤ ਤੇ ਬੈਠੇ ਨੇ। ਆ ਪਿੱਛੇ ਬੈਠੀ ਇੱਕ ਮਾਈ ਰੋਈ ਜਾਂਦੀ ਹੈ। ਸਤਿਗੁਰਾਂ ਨੇ ਇਸ ਨੂੰ ਕੋਲ ਬੁਲਾਇਆ। ਕਿਉਂ ਬਈ, ਕਿਉਂ ਰੋਂਦੀ ਹੈ? ਤੈਨੂੰ ਕੀ ਗੱਲ ਹੈ? ਕਿਹੜਾ ਦੁੱਖ ਹੈ? ਮਹਾਰਾਜ, ਮੇਰਾ ਪਤੀ ਤੇ ਮੇਰੇ ਦੋ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਏ ਸਨ। ਉਹ ਸਮਾਂ ਮੈਨੂੰ ਅਜੇ ਤੱਕ ਯਾਦ ਹੈ ਜਦੋਂ ਤੁਹਾਡਾ ਸੁਨੇਹ ਸਾਡੇ ਘਰ ਤੱਕ ਪੁੱਜਾ ਸੀ ਕਿ ਮੈਦਾਨੇ ਜੰਗ ਵਿੱਚ ਜਾਣਾ ਹੈ। ਮੇਰੇ ਪਤੀ ਨੇ ਕਿੰਨਾ ਹੀ ਪੁੱਤਰਾਂ ਨੂੰ ਕੋਲ ਬਿਠਾਇਆ ਤੇ ਆਖਿਆ, ਬੱਚਿਓ, ਅੱਜ ਉਹ ਸਮਾਂ ਆ ਗਿਆ ਹੈ, ਆਪਾਂ ਕੁਰਬਾਨੀ ਦੇ ਕੇ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਹੋਣ ਦਾ ਸਬੂਤ ਦਈਏ। ਬੱਚਿਓ, ਮੈਦਾਨੇ ਜੰਗ ਵਿੱਚ ਜਾ ਕੇ ਕਦਮ ਪਛਾਹ ਨਹੀਂ ਪੁੱਟਣੇ, ਅੱਗੇ ਆਉਣਾ ਹੈ। ਜਦੋਂ ਮੈਂ ਇਹ ਖਬਰਾਂ ਸੁਣਾਂਗਾ ਨਾ ਕਿ ਕਲਗੀਧਰ ਦੀ ਜਿੱਤ ਹੋਈ ਹੈ, ਮੇਰੇ ਬੱਚੇ ਬੇਸ਼ੱਕ ਸ਼ਹੀਦ ਹੋਏ ਨੇ, ਤੇ ਮੇਰਾ ਫਖਰ ਨਾਲ ਸਿਰ ਉੱਚਾ ਹੋ ਜਾਏਗਾ, ਮੈਂ ਮਾਣ ਮਹਿਸੂਸ ਕਰਾਂਗਾ। ਇੰਨੀ ਗੱਲ ਆਖ ਕੇ ਇਹ ਮਾਤਾ ਫਿਰ ਰੋਣ ਲੱਗ ਪਈ। ਕਲਗੀਧਰ ਆਖਣ ਲੱਗੇ, ਸਿੰਘਣੀਏ, ਤੂੰ ਪੰਜਾਂ ਕਕਾਰਾਂ ਦੀ ਤਿਆਰ ਪੁਰ ਤਿਆਰ ਸਿੰਘਣੀ ਹੋ ਕੇ ਸ਼ਹੀਦ ਪਤੀ ਤੇ ਪੁੱਤਰਾਂ ਦੀ ਖਾਤਰ ਰੋਂਦੀ ਏ, ਸੋਭਾ ਨਹੀਂ ਦਿੰਦਾ? ਨਾ ਮਹਾਰਾਜ, ਇਹ ਗੱਲ ਨਹੀਂ, ਮਾਤਾ ਆਖ ਰਹੀ ਹੈ, ਨਾ ਮਹਾਰਾਜ, ਇਹ ਗੱਲ ਨਹੀਂ। ਹਜ਼ਾਰ ਵਾਰ ਇਸ ਧਰਤੀ ਤੇ ਆਵਾਂ, ਹਜ਼ਾਰ ਵਾਰ ਤੇਰੀ ਸ਼ਾਨ ਦੀ ਖਾਤਰ ਪਤੀ ਤੇ ਪੁੱਤਰਾਂ ਨੂੰ ਬਾਹਰ ਜਾਵਾਂ, ਕੌਣ ਮਰਨੋਂ ਡਰਦਾ ਹੈ? ਰੋਣਾ ਇਸ ਗੱਲ ਦਾ ਹੈ ਜਦੋਂ ਮੇਰਾ ਪਤੀ ਤੇ ਪੁੱਤਰ ਘਰੋਂ ਜੰਗ ਵਾਸਤੇ ਟੁਰਨ ਲੱਗੇ ਸਨ ਨਾ, ਤੇ ਇੱਕ ਮੇਰਾ ਪੁੱਤਰ ਬਿਮਾਰ ਹੋ ਗਿਆ ਸੀ, ਜੋ ਅਜੇ ਤੱਕ ਬਿਮਾਰੀ ਨਾਲ ਮੰਜੇ ਤੇ ਪਿਆ ਹੈ। ਮੈਨੂੰ ਡਰ ਰਹਿੰਦਾ ਹੈ ਕਿਤੇ ਬਿਮਾਰੀ ਨਾਲ ਹੀ ਕਾਲ ਵਸ ਨਾ ਹੋ ਜਾਵੇ। ਮਹਾਰਾਜ, ਮੇਰੇ ਪੁੱਤਰ ਨੂੰ ਠੀਕ ਕਰ ਦਿਓ, ਤੇਰੇ ਇੱਕ ਇਸ਼ਾਰੇ ਤੇ ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਮੈਦਾਨੇ ਜੰਗ ਵਿੱਚ ਜੂਝ ਜਾਵਾਂ। ਮਹਾਰਾਜ ਸੁਣ ਕੇ ਹੈਰਾਨ ਹੋਏ। ਕਲਗੀਧਰ ਚਮਤਕਾਰ ਵਿੱਚ ਇਹ ਇਤਿਹਾਸ ਲਿਖਿਆ ਹੈ ਅੱਜ ਜੋ ਤੁਸੀਂ ਇਸ ਕੈਸਟ ਵਿੱਚ ਸਰਵਣ ਕਰ ਰਹੇ ਹੋ। ਧੰਨ ਧੰਨ ਹੈ ਸਿੰਘਣੀਏ ਸਿਦਕ ਤੇਰਾ, ਭਲੇ ਜਗਤ ਦੀ ਖਾਤਰ ਆਪ ਮੋਈ। ਧੰਨ ਹੈ ਸਿੰਘਣੀਏ, ਤੂੰ ਆਪਣੇ ਪਤੀ ਤੇ ਪੁੱਤਰਾਂ ਨੂੰ ਜੀਵਨ ਮੁਕਤ ਕਰਵਾ ਲਿਆ। ਫਿਕਰ ਨਾ ਕਰ, ਤੇਰਾ ਪੁੱਤਰ ਬਿਮਾਰੀ ਨਾਲ ਨਹੀਂ ਮਰੇਗਾ, ਨਾ ਕਰ ਫਿਕਰ। ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ, ਸਰਬੱਤ ਦੇ ਭਲੇ ਲਈ ਜੰਗ ਵਿੱਚ ਜੂਝਦਾ ਹੋਇਆ ਸ਼ਹੀਦ ਹੋਏਗਾ ਤੇ ਗੁਰੂ ਨਾਨਕ ਦੀ ਗੋਦ ਵਿੱਚ ਜਾ ਵਰਾਜੇਗਾ, ਜੀਵਨ ਮੁਕਤ ਹੋ ਜਾਏਗਾ, ਜੀਵਨ ਮੁਕਤ ਹੋਵੇਗਾ। ਚਰਨਾਂ ਨੂੰ ਪਕੜ ਲਿਆ, ਮਹਾਰਾਜ ਇਹੋ ਹੀ ਚਾਹੁੰਦੀ ਸੀ, ਮੇਰਾ ਪਤੀ ਤੇ ਮੇਰੇ ਦੋ ਪੁੱਤਰ ਤੇਰੇ ਇਸ਼ਾਰੇ ਤੇ ਸ਼ਹੀਦ ਹੋ ਕੇ ਸੱਚਖੰਡ ਬਰਾਜੇ ਹੋਣਗੇ, ਤੇ ਅਸੀਂ ਕਿਉਂ ਬਾਂਝੇ ਰਹਿ ਜਾਈਏ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਪਦੇਸ਼ ਕਦੀ ਵੀ ਸਿੰਘਾਂ ਨੇ ਨਹੀਂ ਭੁਲਾਇਆ, ਅੱਜ ਤੱਕ ਵੀ ਸਰਬੱਤ ਦੇ ਭਲੇ ਲਈ ਆਪਣਾ ਸਿਰ ਅੱਗੇ ਡਾ ਦਿੰਦੇ ਨੇ। ਇਹੋ ਹੀ ਅਰਦਾਸ, ਦੇਹੇ ਸ਼ਿਵਾ ਬਰ ਮੋਹੇ ਇਹ, ਸ਼ੁਭ ਕਰਮਨ ਤੇ ਕਬ ਹੋ ਨਾ ਡਰੋ, ਨਾ ਡਰੋ, ਅਰਸੋ ਜਬ ਜਾਏ ਲਰੋ, ਨਿਸਚੇ ਕਰ ਆਪਣੀ ਜੀਤ ਕਰੂ। ਐ ਮਹਾਰਾਜ, ਐ ਸਤਿਗੁਰੂ, ਐ ਮਾਲਕ,
ਸਰਬੱਤ ਦੇ ਭਲੇ ਲਈ ਕਰਮ ਕਰਦਿਆਂ ਹੋਇਆਂ, ਚੰਗੇ ਕੰਮ ਕਰਦਿਆਂ ਹੋਇਆਂ ਸਾਡੇ ਕਦਮ ਕਦੇ ਵੀ ਪਛਾਹ ਨਾ ਹਟਣ। ਇਹ ਸਿਰ ਤੇ ਬੇਸ਼ੱਕ ਚਲਾ ਜਾਏ, ਅਸੀਂ ਸਿਦਕੋ ਨਾ ਹਾਰੀਏ। ਤੂੰ ਸਾਨੂੰ ਇਹੋ ਜਿਹਾ ਬਲ ਦੇ, ਤੂੰ ਸਾਨੂੰ ਇਹੋ ਜਿਹੀ ਅਸੀਸ ਦੇ।

ਕਗਾਰ ਦੇ ਅੰਦਰ ਜਾਣ ਤੋਂ ਮੈਂ ਰੁਕ ਗਿਆ ਤੇ ਜੇ ਮੈਂ ਅੰਦਰ ਗਿਆ ਜੇ ਤਾਂ ਮੈਨੂੰ ਵੇਖ ਕੇ ਜਿਵੇਂ ਉਹ ਕਹਿੰਦਾ ਹੈ ਕਿ ਮਰ ਜਾਵਾਂਗਾ ਜੇ ਮਰੀ ਗਿਆ ਬੇਹੋਸ਼ ਹੋ ਗਿਆ ਭੁੱਖ ਤਾਂ ਲੱਗੀ ਸ਼ਿਕਾਰ ਦੀ ਲੋੜ ਤਾਂ ਹੈ ਪਰ ਕੌਣ ਮੇਰੀ ਕਗਾਰ ਨੇ ਤਾਂ ਨੇੜੇ ਕੋਈ ਨਹੀਂ ਆਉਂਦਾ ਮੇਰੇ ਘੁਰਨੇ ਤਾਂ ਨੇੜੇ ਕੋਈ ਜਾਨਵਰ ਨਹੀਂ ਫਟਕਦਾ ਇਹ ਬੰਦੇ ਕਿਸ ਤਰ੍ਹਾਂ ਆ ਗਏ ਨੇ ਚਲੋ ਆ ਹੀ ਗਏ ਨੇ ਤੇ ਘਰ ਆਇਆ ਨੂੰ ਮਾਰੀ ਦਾ ਥੋੜਾ ਜਿਹੜੇ ਆ ਹੀ ਗਏ ਨੇ ਜੇ ਹੁਣ ਮੈਂ ਅੰਦਰ ਵੜਿਆ ਤੇ ਇਹ ਨਾ ਹੀ ਬੇਹੋਸ਼ ਹੋਇਆ ਨਾ ਹੀ ਮਰਿਆ ਭਾਜੀ ਗਏ ਬਾਹਰ ਤੇ ਬਾਹਰ ਨਿਕਲੇ ਤੇ ਗੜਿਆਂ ਦੀ ਮਾਰ ਥੱਲੇ ਆ ਕੇ ਮਰ ਗਏ ਤਾਂ ਵੀ ਮਾੜਾ ਹੋਵੇ ਚਲੋ ਇਹ ਜਿਉਂਦੇ ਰਹਿਣ ਇਹ ਆ ਗਏ ਨੇ ਬਚ ਜਾਏ ਮੈਂ ਜੇ ਜਿਉਂਦਾ ਰਹਿ ਗਿਆ ਤੇ ਰਹਿ ਗਿਆ ਨਹੀਂ ਤਾਂ ਮਰ ਹੀ ਜਾਵਾਂਗਾ ਉਹ ਆਤਮਾ ਸ਼ੇਰ ਦੀ ਆਤਮਾ ਕਹਿੰਦੀ ਮੈਂ ਬਾਹਰ ਬੈਠ ਗਿਆ ਗੜੇ ਪੈਂਦੇ ਰਹੇ ਮੇਰੇ ਸਿਰ ਚ ਮੈਂ ਜ਼ਖਮੀ ਹੁੰਦਾ ਚਲਾ ਗਿਆ ਤੇ ਅਖੀਰ ਠੰਡ ਨਾਲ ਮੈਂ ਮਰ ਗਿਆ ਉਸ ਦੇ ਪੁੰਨ ਦੇ ਬਦਲੇ ਮੈਨੂੰ ਇਹ ਸਵਰਗ ਔਰ ਸਵਰਗ ਵਿਚ ਇਹ ਪਰਮ ਸੁਖ ਮਿਲਿਆ ਕਿ ਮੈਂ ਆਪਣੇ ਘੁਰਨੇ ਵਿਚ ਦੋ ਬੰਦਿਆਂ ਨੂੰ ਸ਼ਰਨ ਦਿੱਤੀ ਉਹਨਾਂ ਨੂੰ ਜਿਉਂਦੇ ਰਹਿਣ ਦਿੱਤਾ ਉਹਨਾਂ ਨੂੰ ਟਿਕੇ ਰਹਿਣ ਦਿੱਤਾ ਉਹਨਾਂ ਨੂੰ ਆਸਰਾ ਮਿਲਿਆ ਮੇਰੇ ਕਗਾਰ ਵਿਚ ਮਹਾਰਾਜ ਨੇ ਸਾਈਂ ਲੋਕ ਦੇ ਸਿਰ ਤੋਂ ਹੱਥ ਚੁੱਕ ਲਿਆ ਫਕੀਰ ਨੇ ਅੱਖਾਂ ਖੋਲੀਆਂ ਕਹਿੰਦਾ ਮਹਾਰਾਜ ਇਹ ਕੀ ਸ਼ਬਦ ਕਹਿੰਦੇ ਨੇ ਕੀ ਕਹਿੰਦਾ ਜੀ ਸਵਰਗ ਵੇਖਿਆ ਸਵਰਗ ਵਿਚ ਆਤਮਾਵਾਂ ਨੂੰ ਵਡੇਰਾ ਸੁੱਖ ਮਿਲਦਾ ਵੇਖਿਆ ਔਰ ਇੱਕ ਸ਼ੇਰ ਦੀ ਆਤਮਾ ਨੂੰ ਵੱਡਾ ਸੁੱਖ ਮਾਣਦਿਆਂ ਵੇਖਿਆ ਮਹਾਰਾਜ ਕਹਿਣ ਲੱਗੇ ਕਿਸ ਗੱਲੋਂ ਕਿ ਉਹਨੇ ਆਪਣੀ ਕਗਾਰ ਵਿਚ ਦੋ ਰਾਹ ਜਾਂਦੇ ਬੰਦਿਆਂ ਨੂੰ ਆਸਰਾ ਲਈ ਬੈਠਿਆਂ ਨੂੰ ਆਸਰਾ ਲਈ ਰਹਿਣ ਦਿੱਤਾ ਸੀ ਬਸ ਇੰਨੀ ਗੱਲ ਮਹਾਰਾਜ ਕਹਿਣ ਲੱਗੇ ਫਿਰ ਅਸੀਂ ਜੇ ਕੁਝ ਬਣਾ ਜਾਈਏ ਤੇ ਮਗਰਲਿਆਂ ਦੇ ਕੰਮ ਆਵੇ ਕੁਝ ਲੋਕਾਂ ਨੂੰ ਆਸਰਾ ਮਿਲ ਜਾਏ ਲੋਕਾਂ ਨੂੰ ਬਹਿਣ ਜੋਗੀ ਛੱਤ ਮਿਲ ਜਾਏ ਰਹਿਣ ਜੋਗਾ ਟਿਕਾਣਾ ਮਿਲ ਜਾਏ ਰਾਹ ਜਾਂਦੇ ਰਾਹੀਆਂ ਨੂੰ ਸੁੱਖ ਦਾ ਥਾਂ ਮਿਲ ਜਾਏ ਤੇ ਕੀ ਗੁਨਾਹ ਹੈ ਭਲਿਆਂ ਲੋਕਾਂ ਇਹ ਅਸੀਂ ਆਪਣੇ ਵਾਸਤੇ ਨਹੀਂ ਬਣਾ ਇਹ ਸਾਰਾ ਕੁਝ ਉਸਾਰਿਆ ਜਾ ਰਿਹਾ ਆਪਣੇ ਵਾਸਤੇ ਨੇ ਬਸ ਇੰਨਾ ਹੀ ਫਰਕ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਸਾਰਦੇ ਨੇ ਕਹਿੰਦਾ ਜੀ ਫਿਰ ਤੁਹਾਡੇ ਪੁੱਤਰਾਂ ਵਾਸਤੇ ਹੋਵੇਗਾ ਸਾਹਿਬ ਕਲਗੀਧਰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮੇਰਾ ਪੁੱਤਰ ਉਹ ਆਪਣੇ ਘਰ ਆਪੇ ਬਣਾ ਲਏਗਾ ਉਹਦੇ ਜਨਮ ਦੇ ਘਰ ਹੋਰ ਉਹਦੇ ਅੰਤਮ ਸਥਾਨ ਹੋਰ ਕਿ ਫਿਰ ਜੀ ਪੋਤਰਿਆਂ ਵਾਸਤੇ ਵੀ ਤਾਂ ਹੋ ਸਕਦਾ ਤੇ ਮਹਾਰਾਜ ਕਹਿੰਦੇ ਨਹੀਂ ਮੇਰੇ ਪੋਤਰਿਆਂ ਦੇ ਵੀ ਟਿਕਾਣੇ ਤੇ ਘਰ ਹੋਰ ਨੇ ਪਤਾ ਨਹੀਂ ਉਹਨਾਂ ਕਿੱਥੇ ਕਿੱਥੇ ਜਾ ਕੇ ਸਦਾ ਲਈ ਟਿਕ ਜਾਣਾ ਇਹ ਘਰ ਤਾਂ ਸੰਸਾਰ ਵਾਸਤੇ ਹੈ ਪਰਉਪਕਾਰ ਵਾਸਤੇ ਹੈ ਪਿਆਰ ਵਾਸਤੇ ਹੈ ਸੇਵਾ ਵਾਸਤੇ ਲੋਕਾਂ ਦੇ ਭਲੇ ਵਾਸਤੇ ਹੈ ਪਕੜ ਵਾਸਤੇ ਨਹੀਂ ਆਪਣੀ ਜਦਾਦ ਵਾਸਤੇ ਨਹੀਂ ਬਸ ਇੰਨਾ ਹੀ ਫਰਕ ਹੈ ਗੁਰੂ ਘਰ ਚ ਐਸਾ ਸੋਚਿਆ ਗਿਆ ਕਿ ਜੋ ਕੁਝ ਉਸਾਰਨਾ ਹੈ ਪਿਆਰ ਤੇ ਪਰਉਪਕਾਰ ਵਾਸਤੇ ਸਵਾਰ ਇਹ ਕੰਸਟਰਕਸ਼ਨ ਦਾ ਮੰਤਵ ਹੋਰ ਹੈ ਲੇਕਿਨ ਆਮ ਮਨੁੱਖ ਕੀ ਕਰ ਰਹੇ ਹੈ ਉਹ ਜੋ ਕੁਝ ਬਣਾ ਰਹੇ ਹੈ ਚਿੱਤ ਉਹਦੇ ਵਿਚ ਫਸਿਆ ਚਲਿਆ ਜਾ ਰਿਹਾ ਤਦੇ ਤਾਂ ਸੁਚੇਤ ਕੀਤਾ ਕੀ ਲੱਗਿਆ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਰ ਤੂੰ ਤਾਂ ਮਹਿਲਾ ਨਾਲ ਚਿੱਤ ਲਾ ਕੇ ਬਹਿ ਗਏ ਮਰ ਕੇ ਜਿੱਥੇ ਜਾਣਾ ਹੈ ਮਸਾਣਾ ਵਿਚ ਕਬਰਾਂ ਚ ਉੱਥੇ ਧਿਆਨ ਰੱਖ ਮੌਤ ਵੱਲ ਜਾਗ ਮੌਤ ਵੱਲ ਧਿਆਨ ਰੱਖ ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ ਤੇ ਜੇ ਤੂੰ ਇਧਰ ਚਿੱਤ ਲਾਈ ਰੱਖਿਆ ਤਾਂ ਫਿਰ ਇਹ ਵੀ ਕਹਿੰਦੇ ਨੇ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਵੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਟਿਕਾਣਾ ਤਾਂ ਉੱਥੇ ਇਹ ਤਾਂ ਛੱਡ ਜਾਣ ਵਾਲੀ ਥਾਂ ਇਹ ਪਸਾਰਾ ਪਾ ਕੇ ਬਹਿ ਗਏ ਇਹ ਨਹੀਂ ਕਿ ਰੁਕ ਜਾਣਾ ਉਸਾਰਨ ਤੋਂ ਨਹੀਂ ਇਸ ਉਸਾਰੇ ਵਿਚ ਮਨ ਨੂੰ ਲਾਉਣ ਤੋਂ ਰੁਕਣਾ ਆਪਣੇ ਆਪ ਮਨ ਨਹੀਂ ਫਸਾਉਣਾ ਇਹਦੇ ਵਿਚ ਮਨ ਕਿੱਥੇ ਲਾਉਣਾ ਬਾਬਾ ਫਰੀਦ ਬੜੀ ਪਿਆਰੀ ਗੱਲ ਕਹਿੰਦੇ ਬਾਬਾ ਜੀ ਕਹਿੰਦੇ ਨੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ ਆ ਸਜਣਾ ਅੱਲਾਹ ਨਾਲ ਮਨ ਲਾ ਰੱਬ ਨਾਲ ਮਨ ਜੋੜ ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ ਇਹ ਸਰੀਰ ਨੇ ਮਿੱਟੀ ਹੋ ਕੇ ਨੀਵੀਂ ਕਬਰ ਚ ਪੈ ਜਾਣਾ ਅੱਜ ਮਿਲਾਵਾ ਸ਼ੇਖ ਫਰੀਦ ਟਾਕਮ ਕੂੰਜੜੀਆਂ ਅੱਜ ਮੇਰਾ ਰੱਬ ਨਾਲ ਨੇੜ ਹੋਇਆ ਮੈਂ ਆਪਣੀਆਂ ਵਾਸ਼ਨਾਵਾਂ ਨੂੰ ਮੋਹ ਨੂੰ ਕਾਮਨਾਵਾਂ ਨੂੰ ਠੱਲ ਪਾ ਲਈ ਟਾਕਮ ਕੂੰਜੜੀਆਂ ਮਨੋ ਬਚੰਦੜੀਆਂ ਤੇ ਨਾਲੇ ਕਹਿੰਦੇ ਨੇ ਦੇਖ ਜੇ ਜਾਣਾ ਮਰ ਜਾਈਏ ਘੁੰਮਣਾ ਪਤਾ ਵੀ ਜਾਣਾ ਵੀ ਹੈ ਤੇ ਮੁੜ ਕੇ ਵੀ ਕੋਈ ਨਹੀਂ ਆਉਣਾ ਤੇ ਫਿਰ ਝੂਠੀ ਦੁਨੀਆਂ ਲੱਗ ਨਾ ਆਪ ਵਜਾਈਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ ਜੋ ਗੁਰੂ ਰਾਹ ਦੱਸਦਾ ਉਸ ਰਾਹ ਤੇ ਚੱਲ ਤੇ ਗੁਰੂ ਤਾਂ ਨਹੀਂ ਕਹਿੰਦਾ ਮੋਹ

ਪਕੜ ਕੇ ਬਹਿ ਜਾ, ਪਸਾਰਾ ਪਾ ਕੇ ਬਹਿ ਜਾ। ਗੁਰੂ ਤਾਂ ਨਹੀਂ ਆ, ਗੁਰੂ ਤਾਂ ਕਹਿੰਦਾ ਕਰੀ ਚੱਲ, ਲੇਕਿਨ ਉਸ ਤਰ੍ਹਾਂ ਕਰ। ਸੁਖਦੇਵ ਆਇਆ ਸੀ ਨਾ, ਐਸਾ ਬੰਦਾ ਜਿਸ ਨੇ ਕਿਹਾ ਸੀ ਕਿ ਮੈਂ ਤਾਂ ਜਨਮ ਤਾਂ ਲਵਾਂ, 12 ਵਰੇ ਮਾਤਾ ਦੇ ਗਰਭ ਚ ਬੈਠਾ ਹੈ, ਕਹਿੰਦਾ ਜਨਮ ਤਾਂ ਲਵਾਂਗਾ, ਮਾਇਆ ਅਲੋਪ ਕਰ ਦਿਓ ਧਰਤੀ ਤੋਂ, ਘੱਟੋ ਘੱਟ 3 ਘੜੀਆਂ ਵਾਸਤੇ ਮਾਇਆ ਧਰਤੀ ਤੋਂ ਉੱਠ ਜਾਵੇ ਤਾਂ ਜਨਮ ਲਵਾਂਗਾ। ਮਾਇਆ ਧਰਤੀ ਤੋਂ ਅਲੋਪ ਕੀਤੀ ਗਈ 3 ਘੜੀਆਂ ਵਾਸਤੇ, ਤੇ ਇਸ ਨੇ ਜਨਮ ਲੈ ਕੇ ਸਮਾਧੀ ਧਾਰਨ ਕਰ ਲਈ, ਸਮਾਧੀ ਲਾ ਕੇ ਬੈਠਾ ਰਿਹਾ। ਲੇਕਿਨ ਜਿਸ ਦਿਨ ਉਹ ਚਿੜੀ ਤੇ ਚਿੜੇ ਨੇ ਆਲਣੇ ਪਾਉਂਦੀਆਂ ਗੱਲਾਂ ਕੀਤੀਆਂ ਆਪਸ ਵਿਚ, ਇਹ ਤਾਂ ਨਿਗੁਰੇ ਦਾ ਸਿਰ ਹੈ, ਨਿਗੁਰੇ ਦੀਆਂ ਜਟਾਵਾਂ ਨੇ, ਇਹਨੇ ਤਾਂ ਗੁਰੂ ਹੀ ਕੋਈ ਨਹੀਂ ਧਾਰਿਆ, ਜਮਦਾ ਹੀ ਸਮਾਧੀ ਲਾ ਕੇ ਬਹਿ ਗਿਆ, ਗੁਰੂ ਕੀਤਾ ਹੀ ਕੋਈ ਨਹੀਂ। ਤਬਕਿਆ ਉੱਠਿਆ, ਗੁਰੂ ਕਰਨ ਦੀ ਲੋੜ ਜਾਪੀ, ਪੁੱਛਿਆ ਸਾਰਿਆਂ ਨੂੰ ਗੁਰੂ ਕੌਣ ਧਾਰਾ। ਲੋਕਾਂ ਕਿਹਾ ਤੇਰੇ ਨਾਲ ਵੱਡਾ ਕੋਈ ਮਾਇਆ ਦਾ ਤਿਆਗੀ ਹੋਵੇ, ਤੂੰ ਜਿਸ ਨੇ ਜਨਮ ਤੋਂ ਮਾਇਆ ਦੇਖੀ ਨਹੀਂ, ਤੇਰੇ ਮਨ ਤੇ ਮਾਇਆ ਦਾ ਪ੍ਰਭਾਵ ਨਹੀਂ, ਤੈਥੋਂ ਕੋਈ ਵੱਡਾ ਮਾਇਆ ਦਾ ਤਿਆਗੀ ਹੋਵੇ। ਫਿਰ ਕਹਿਣ ਲੱਗੇ ਰਾਜੇ ਜਨਕ ਕੋਲ ਜਾ, ਕਮਾਲ ਹੈ, ਉਹ ਤਾਂ ਰਾਜਾ ਹੈ, ਉਹ ਤਾਂ ਪਸਾਰਾ ਪਾ ਕੇ ਬੈਠਾ। ਕਹਿਣ ਲੱਗੇ ਨਹੀਂ, ਉਹਦਾ ਪਸਾਰਾ ਨਾ ਵੇਖ, ਉਹਦੀ ਬਿਰਤੀ ਦੇਖ। ਆ ਗਿਆ ਤੇ ਮਹਾਰਾਜ ਜਨਕ ਦੇ ਕੋਲ ਖਲੋਤਾ ਹੈ। ਅਜੇ ਗੱਲਾਂ ਆਰੰਭ ਹੀ ਹੋਈਆਂ ਨੇ, ਜਾਣਕਾਰੀ ਇੱਕ ਦੂਜੇ ਦੀ ਹੋ ਰਹੀ। ਮਹਾਰਾਜ ਜਨਕ ਦਾ ਠਾਠ ਬਾਠ ਵੇਖ ਕੇ ਚੱਕਰਤ ਹੋ ਰਿਹਾ, ਇਹ ਮੇਰਾ ਗੁਰੂ ਹੋਵੇਗਾ, ਇਹ ਮੈਨੂੰ ਦੇਵੇਗਾ ਉਪਦੇਸ਼, ਇਹਦੇ ਕੋਲੋਂ ਮੈਂ ਦੀਕਸ਼ਾ ਲਵਾਂਗਾ। ਅਜੇ ਉਹ ਸੋਚਾਂ ਵਿੱਚ ਹੀ ਹੈ, ਇੱਕ ਬੰਦਾ ਭੱਜਿਆ ਆਇਆ, ਕਹਿੰਦਾ ਮਹਾਰਾਜ ਨਗਰ ਵਿੱਚ ਅੱਗ ਲੱਗ ਗਈ। ਮਹਾਰਾਜ ਜਨਕ ਕਹਿੰਦੇ ਨੇ ਜਾਓ ਭਾਈ, ਦੇਖਦੇ ਨੀ ਤੁਸੀਂ, ਮਹਾਰਿਸ਼ੀ ਆਏ ਨੇ, ਇਹਨਾਂ ਨਾਲ ਕੋਈ ਧਰਮ ਦੀ ਗੱਲ ਕਰਾਂਗੇ, ਜਾਓ ਖਲਲ ਨਾ ਪਾਓ, ਐਵੇਂ ਵਿੱਚ ਗੱਲਬਾਤ ਨਾ ਕਰੋ, ਦੂਸਰੀ ਫਾਲਤੂ ਗੱਲ ਨਾ ਕਰੋ ਕੋਈ। ਦੂਸਰਾ ਬੰਦਾ ਥੋੜੀ ਦੇਰ ਨੂੰ ਭੱਜਿਆ ਆਇਆ ਕਿ ਮਹਾਰਾਜ ਅੱਗ ਬਹੁਤ ਬੁਰੀ ਤਰ੍ਹਾਂ ਫੈਲ ਗਈ ਹੈ ਨਗਰ ਵਿੱਚ, ਨਗਰ ਧੜ ਧੜ ਚੱਲ ਰਿਹਾ ਹੈ। ਤੇ ਮਹਾਰਾਜ ਜਨਕ ਕਹਿੰਦੇ ਨੇ ਜਾਓ, ਬੁਝ ਜੀਏ ਤੇ ਬੁਝਾਓ, ਮੈਨੂੰ ਪਰੇਸ਼ਾਨ ਨਾ ਕਰੋ, ਤੁਹਾਨੂੰ ਪਤਾ ਨੀ ਮੈਂ ਸਾਧੂ ਕੋਲ ਬੈਠਾ ਗੱਲਬਾਤ ਕਰ ਰਿਹਾ, ਧਰਮ ਦੀ ਗੱਲ ਚੱਲ ਰਹੀ ਹੈ। ਤੀਸਰਾ ਬੰਦਾ ਆਇਆ ਕਿ ਮਹਾਰਾਜ ਅੱਗ ਤਾਂ ਮਹਿਲ ਦੇ ਚਾਰੇ ਪਾਸੇ ਫੈਲਦੀ ਚਲੀ ਜਾ ਰਹੀ। ਹੱਸਦੇ ਇਸ਼ਾਰੇ ਨਾਲ ਮਹਾਰਾਜ ਜਨਕ ਨੇ ਉਹਨੂੰ ਵੀ ਮੋੜ ਦਿੱਤਾ। ਚੌਥਾ ਬੰਦਾ ਆਇਆ ਭੱਜਾ, ਕਹਿੰਦਾ ਮਹਾਰਾਜ ਅੱਗ ਤਾਂ ਡਿਓੜੀ ਨੂੰ ਲੱਗ ਗਈ, ਮਹਿਲ ਦੀ ਡਿਓੜੀ ਨੂੰ, ਮੁੱਖ ਦੁਆਰ ਨੂੰ ਅੱਗ ਲੱਗ ਗਈ। ਤੇ ਮਹਾਰਾਜ ਜਨਕ ਨੇ ਹੱਥ ਨਾਲ ਫੇਰ ਇਸ਼ਾਰਾ ਕੀਤਾ ਜਾਓ, ਪਰ ਸੁਖਦੇਵ ਭੱਜਿਆ। ਮਹਾਰਾਜ ਜਨਕ ਕਹਿੰਦੇ ਤੂੰ ਕਿੱਧਰ ਚੱਲਿਆ? ਕਿ ਮਹਾਰਾਜ ਮੇਰੀ ਉਹ ਲੰਗੋਟੀ ਉੱਥੇ ਪਈ, ਮੇਰੀ ਚਿੱਪੀ ਪਈ, ਮੇਰੀ ਚਿੱਪੀ ਤੇ ਲੰਗੋਟੀ ਡਿਓੜੀ ਚ ਪਈਆਂ। ਮਹਾਰਾਜ ਜਨਕ ਕਹਿੰਦੇ ਫਿਰ ਕੀ ਹੋਇਆ? ਸੜ ਜਾਣਗੀਆਂ। ਮਹਾਰਾਜ ਜਨਕ ਕਹਿੰਦੇ ਨੇ ਤੂੰ ਤਾਂ ਮਾਇਆ ਤੋਂ ਬਹੁਤ ਉੱਚਾ ਹੈ। ਅੱਗੇ ਜਿਹੜੀ ਮਾਇਆ ਦੀ ਗੱਲ ਨਹੀਂ, ਉਹ ਚਿੱਪੀ ਤੇ ਲੰਗੋਟੀ ਦੀ ਗੱਲ। ਹੱਸ ਪਏ, ਕਹਿਣ ਲੱਗੇ ਬਸੈਨੀ ਗੱਲ ਹੈ, ਤੇਰੀ ਮਾਇਆ ਉਹ ਲੰਗੋਟੀ ਤੇ ਚਿੱਪੀ ਤੇ ਮੇਰੀ ਮਾਇਆ ਇਹ ਸਾਰਾ ਨਗਰ ਤੇ ਮਹਿਲ, ਪਰ ਇਹ ਸਾਰਾ ਸੜ ਰਿਹਾ, ਮੈਨੂੰ ਕੋਈ ਪਰਵਾਹ ਨਹੀਂ। ਤੇਰੀ ਲੰਗੋਟੀ ਤੇ ਚਿੱਪੀ ਦਾ ਤੈਨੂੰ ਕਿੰਨਾ ਫਿਕਰ ਹੈ? ਤੂੰ ਕਿਵੇਂ ਕਹਿਣਾ ਮੈਂ ਮਾਇਆ ਤੋਂ ਉੱਚਾ? ਜਾਂ ਤੈਨੂੰ ਉਪਦੇਸ਼ ਨਹੀਂ ਦੇਣਾ, ਐਵੇਂ ਮਾਇਆ ਦਾ ਤਿਆਗੀ ਹੋਣ ਦਾ ਹੰਕਾਰ ਕਰਨਾ, ਤੂੰ ਤਾਂ ਬੜਾ ਵੱਡਾ ਮਾਇਆਦਾਰ ਹੈ। ਫਿਰ ਨਿਮਰਤਾ ਨੂੰ ਧਾਰਨ ਕਰਨ ਵਾਸਤੇ ਜਿੱਥੇ ਝੂਠੇ ਪੱਤਲ ਸੁੱਤੇ ਜਾਂਦੇ ਸਨ ਨਾ, ਉੱਥੇ ਖਲੋਤਾ ਰਿਹਾ ਕਈ ਵਰੇ, ਉੱਥੇ ਖਲੋਤਾ ਰਿਹਾ। ਝੂਠਣ ਝੂਠ ਪਈ ਸਰੂਪ ਪਰਖਿਣ, ਮਨੁਆ ਤਿਲ ਨਾ ਡੁਲਾਵੇ। ਜਿਸ ਵੇਲੇ ਮਹਾਰਾਜ ਜਨਕ ਨੇ ਵੇਖਿਆ, ਹੁਣ ਹੰਕਾਰ ਨਾਂ ਦੀ ਕੋਈ ਥਾਂ ਨਹੀਂ ਰਹਿ ਗਈ, ਹੁਣ ਤਾਂ ਨਿਮਰਤਾ ਹੀ ਨਿਮਰਤਾ ਹੈ। ਕਢਵਾ ਲਿਆ ਝੂਠ ਵਿੱਚੋਂ, ਇਸ਼ਨਾਨ ਕਰਾਇਆ, ਬਿਠਾਇਆ, ਆ ਤੈਨੂੰ ਕੁਝ ਦੱਸੀਏ ਕਿ ਮਹਾਰਾਜ ਦਿਓ ਉਪਦੇਸ਼ ਕਰੋ ਕਿਰਪਾ। ਇੱਕ ਥਾਲੀ ਤੇਲ ਦੀ ਭਰ ਕੇ ਦੇ ਦਿੱਤੀ, ਕਹਿਣ ਲੱਗੇ ਜਾ ਨਗਰ ਵੇਖਿਆ, ਆ ਥਾਲੀ ਤੇਲ ਦੀ ਚੁੱਕੀ ਲਿਜਾ ਤੇ ਵੇਖੀ ਤੇਲ ਦਾ ਇੱਕ ਕਤਰਾ ਵੀ ਥੱਲੇ ਨਾ ਡਿੱਗੇ, ਤਾਂ ਤੇਰੇ ਨਾਲ ਦੋ ਬੰਦੇ ਜਾ ਰਹੇ ਨੇ, ਜੇ ਤੇਲ ਜਰਾ ਵੀ ਡੁੱਲਿਆ ਤੇਰਾ ਸਿਰ ਲਾ ਦੇਣਗੇ, ਉਪਦੇਸ਼ ਤੈਨੂੰ ਮੁੜ ਕੇ ਦਿਆਂਗੇ। ਉਧਰ ਹੋ ਕੇ ਆ, ਨਗਰ ਵੇਖਿਆ, ਫਿਰ ਤੈਨੂੰ ਦੱਸਣੇ ਆ। ਥਾਲੀ ਤੇਲ ਦੀ ਚੁੱਕ ਕੇ ਤੁਰ ਪਿਆ, ਤੁਰਿਆ ਗਿਆ ਬਾਜ਼ਾਰਾਂ ਗਲੀਆਂ ਵਿੱਚ, ਸਾਰਾ ਨਗਰ ਫਿਰ ਕੇ ਆ ਗਿਆ। ਦੋ ਬੰਦੇ ਤਲਵਾਰਾਂ ਨੰਗੀਆਂ ਲੈ ਕੇ ਮਗਰ ਤੁਰੇ ਆ ਰਹੇ, ਉਹਦਾ ਧਿਆਨ ਇੱਕ ਤਾਂ ਥਾਲੀ ਵਿੱਚ ਹੈ ਤੇ ਇੱਕ ਥੱਲੇ ਰਾਹ ਦੇ ਠੇਡਿਆਂ ਤੇ ਰੋੜਿਆਂ ਵੱਲ, ਕਿ ਕਿਧਰੇ ਪੈਰ ਥਿੜਕ ਨਾ ਜਾਵੇ, ਤੇਲ ਡੁੱਲ ਨਾ, ਜੇ ਤੇਲ ਡੁੱਲ ਗਿਆ ਤੇ ਲਾ ਦੇਣਗੇ ਸਿਰ। ਸਾਰਾ ਨਗਰ ਫੇਰ ਕੇ ਲੈ ਆਂਦਾ, ਲਿਆ ਕੇ ਥਾਲੀ ਰੱਖ ਦਿੱਤੀ, ਬੜਾ ਖੁਸ਼ ਹੈ। ਕਹਿਣ ਲੱਗਾ ਮਹਾਰਾਜ ਵੇਖ ਲਓ, ਇੱਕ ਕਤਰਾ ਨਹੀਂ ਗਿਰਿਆ ਕਿਧਰੇ। ਮਹਾਰਾਜ ਜਨਕ ਕਹਿਣ ਲੱਗੇ ਚੰਗਾ ਕੀਤਾ, ਤੇਲ ਨਹੀਂ ਡਿੱਗਣ ਦਿੱਤਾ, ਹੁਣ ਤੂੰ ਇਹ ਦੱਸ ਨਗਰ ਦਾ ਕੀ ਵੇਖਿਆ? ਸਿਰ ਨੀਵਾਂ ਕਰਕੇ ਕਹਿਣ ਲੱਗਾ ਮਹਾਰਾਜ ਨਗਰ ਕੀ ਵੇਖਣਾ ਸੀ, ਤੇਲ ਦਾ ਧਿਆਨ ਰਿਹਾ ਜਾਂ ਰਾਹ ਦੇ ਰੋੜਿਆਂ ਵੱਟਿਆਂ ਤੇ ਖੱਡਿਆਂ ਦਾ ਧਿਆਨ ਰਿਹਾ? ਤੇਲ ਤੇ ਰਾਹ ਦੇ ਧਿਆਨ ਵਿੱਚ ਨਗਰ ਨਹੀਂ ਵੇਖਿਆ ਗਿਆ, ਫਿਰ ਕਦੇ ਵੇਖ ਲਵਾਂਗੇ? ਮਹਾਰਾਜ ਜਨਕ ਕਹਿਣ ਲੱਗੇ ਸਾਰਾ ਨਗਰ ਫਿਰ ਆਇਆ, ਧਿਆਨ ਤੇਰਾ ਤੇਲ ਵਿੱਚ ਰਿਹਾ ਤੇ ਰਾਹ ਵਿੱਚ ਰਿਹਾ,
बस एवी गल पले बन ले, मेरा उपदेश इना ही है। महाराज की? महाराज जन कह लगे, बस तेरे हिरदे दी थाली विच प्रभु सिमरन दा तेल है, ओनू नहीं डिगण देना। ध्यान मेरे दसे राह ते रखना, जो भगती दा मार्ग मैं तेनू दसन लगा ध्यान ओदे विच रखी, ओदे विच डिगना नहीं, डोलना नहीं, पैर ना थिड़के। ते प्रभु सिमरन हिरदे विचों इक पल वास्ते भी इधर उधर ना हो। जिन्हां नू जीवन दी बड़ी सार है, जिन्हां नू जीवन दे स्वासां दा मुल पता है, वो कबीर कहंदे ने ना, जब लग तागा बाहों बेही तब लग बिसरे राम सनेही। बड़ा किसी ने पूछिया सी, कबीर जी राम कदों चेते करदे हो? उसका कपड़ा बुनी जांदे, राम नू कदों चेते करदे हो? वो कहंदे ने चेते करन दी गल नहीं, इत्थे ते भुलण दा मसला बणिया। कहदा? कहंदा जिसले मैं बेड़ी च नलकी पाउणा ते धागा चढ़ाउण लगना, उस वेले सुराख दे अगे धागा रख के जे सिलेंडर नू खिचना, मेरा राम कहना रुक जांदा। हर एक नलकी बदलने वेले मेरे कोलो राम कहना, एक बारी एक श्वास मेरा राम कहण तो मिरथा चला जांदा। ए जिंदे लोग, ए बैठे ने कपड़ा बुन रहे ने, लेकिन पसारा कपड़े विच नहीं, मन दा पसारा कपड़े च नहीं, मन दा ध्यान सारा प्रभु सिमरन च लगा। महाराज जनक राज कर रहे ने, लेकिन ध्यान प्रभु विच है। सुखदेव नू कहिंदे ने जिवें थाली विच ध्यान रहा, रस्ते विच ध्यान रहा, इसे तरह हिरदे घर विच बिठा के प्रभु दी याद ध्यान उत्थे रखना। रहना संसार च, फिरना संसार विच, ध्यान प्रभु सिमरन च रखना। बस इन्नी कु जुगत आ जावे, फिर इस संसार दी चरागाह विच आए हां, इस धर्मशाल विच धर्म कमाउंदे तुर चलांगे। पसरना नहीं इत्थे, उलझना नहीं इत्थे, बल्कि महाराज जी पासे दा ऐसा भी कहंदे ने कि इस सारी खेड नू कच्ची करके जाणी। साहिब गुरु तेग बहादुर सच्चे पातशाह कहंदे ने, वेखी इस संसार दी खेड नू किते सच्ची जान के ते सच्चे वाहिगुरु तो टुटिया ना रह जाई। साहिब कहंदे ने, जग रचना

ਇੱਕ ਤਾਂ ਕਹਿੰਦੇ ਜਿਵੇਂ ਰੇਤ ਦਾ ਘਰ ਹੁੰਦਾ ਨਾ ਇਸ ਤਰ੍ਹਾਂ ਦੀ ਅੱਖੇ, ਇੱਕ ਕਹਿੰਦੇ ਨੇ ਸੁਪਨੇ ਵਰਗੀ ਵੀ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਸੰਸਾਰ ਦਾ ਜੀਣਾ ਕੀ ਹੈ ਸੁਪਨੇ ਵਾਂਗੂ ਸਮਝ। ਤੇ ਗਲਤੀ ਐ ਨਾ ਕਰੀ ਜਿਵੇਂ ਲੋਕ ਕਰ ਰਹੇ ਨੇ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ, ਆਰ ਜਾ ਗਈ ਵਿਹਾਏ ਤੰਦੇ ਤਹਾਇਆ, ਪੂਰਨ ਪਹਿ ਨਾ ਕਾਮ ਮੋਇਆ ਮਾਇਆ। ਤਾਂ ਗਲਤ ਹੋ ਗਿਆ ਕੰਮ, ਸੁਪਨੇ ਨਾਲ ਚਿੱਤ ਨਹੀਂ ਲਾਉਣਾ, ਇਹਨੂੰ ਸੁਪਨਾ ਜਾਣ ਕੇ ਵਿੱਚੋਂ ਲੰਘ ਜਾਣਾ ਹੈ, ਜਾਗਣਾ ਹੈ ਪ੍ਰਭੂ ਵਾਲੇ ਪਾਸੇ। ਤੇ ਜਿਹੜੇ ਗਲਤੀ ਨਾਲ ਸੁਪਨੇ ਨਾਲ ਜੁੜ ਗਏ ਨੇ, ਮਹਾਰਾਜ ਕਹਿੰਦੇ ਭਗਤ ਕਬੀਰ ਜੀ ਦੀ ਬਾਣੀ

ਪਵੇ ਤਾਂ ਜੋ ਇਹਨਾਂ ਦੀ ਪਿਆਸ ਬੁਝਾਈ ਜਾਵੇ। ਤੇ ਗਿਆਨੇਸ਼ਵਰ ਜੀ ਨੇ ਆਪਣਾ ਲੋਟਾ ਲਿਆ, ਰੱਸੀ ਨਾਲ ਬੰਨਿਆ ਤੇ ਆਪਣੇ ਯੋਗ ਬਲ ਦੇ ਨਾਲ ਉਸ ਖੂਹ ਦੇ ਵਿੱਚ ਜੋ ਪਾਣੀ ਸੀ, ਜੋ ਥੱਲੇ ਸੀ, ਉਸ ਨੂੰ ਲੋਟੇ ਵਿੱਚ ਭਰਿਆ ਤੇ ਬਾਹਰ ਕੱਢ ਕਰਕੇ ਨਾਲੇ ਤੇ ਆਪਣੀ ਪਿਆਸ ਬੁਝਾਉਂਦੇ ਗਏ। ਨਾਲੇ ਫਿਰ

ਨੇਸ਼ਵਰ ਜੀ ਮਹਾਰਾਜ ਨੇ ਭਗਤ ਜੀ ਤੁਸੀਂ ਵੀ ਪਾਣੀ ਪੀਓ ਤੇ ਨਾਮਦੇਵ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ ਮਹਾਰਾਜ ਮੈਂ ਕੇਵਲ ਆਪਣੀ ਪਿਆਸ ਨਹੀਂ ਬੁਝਾਣਾ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਾਹੀ ਇਸ ਰਾਹ ਤੋਂ ਗੁਜ਼ਰਨ ਇਹ ਕੂਆਂ ਉਹਨਾਂ ਦੀ ਵੀ ਪਿਆਸ ਬੁਝਾਵੇ, ਇਹਦੇ ਵਿੱਚ ਜਲ ਜੋ ਹੈ ਉਹ ਨੱਕੋ ਨੱਕ ਭਰ ਆਵੇ। ਗਿਆਨੇਸ਼ਵਰ ਜੀ ਨੇ ਸਮਝਾਇਆ, ਬੱਚੇ ਤੂੰ ਆਪਣੀ ਪਿਆਸ ਬੁਝਾ ਤਾਂ ਜੋ ਅਸੀਂ ਅੱਗੇ ਵੀ ਰਾਹੇ ਪੈਣਾ ਹੈ ਔਰ ਦੁਆਰਕਾ ਨਗਰੀ ਪਹੁੰਚਣਾ ਹੈ।

ਨਾਮਦੇਵ ਤੇ ਭਗਤੀ ਦੀ ਅਵਸਥਾ ਵਿੱਚ ਸਨ। ਉਹ ਤੇ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਜੁੜੇ ਹੋਏ ਸਨ ਤੇ ਹਰ ਇੱਕ ਵਿੱਚੋਂ ਨਾਰਾਇਣ

ਸੁਖਦਾ ਪੰਜ ਸੌ ਹੈ ਰੱਖਦਾ ਪੰਜ ਹੈ ਕਿਉਂ ਕੰਜੂਸੀ ਕਰਦਾ ਹੈ ਤੇ ਮੱਖਣ ਸ਼ਾਹ ਲੁਬਾਣਾ ਤੇ ਜਿਸ ਨੂੰ ਇਹ ਪਤਾ ਲੱਗਾ ਕਿ ਇਹ ਅੰਤਰਜਾਮੀ ਪਾਤਸ਼ਾਹ ਤੇ ਭੋਰੇ ਵਿੱਚ ਬੈਠੇ ਹਨ ਬਾਕੀ ਤੇ ਬਾਹਰ ਮੰਜੀਆਂ ਲੱਗੀਆਂ ਹੋਈਆਂ ਹਨ ਤੇ ਕਹਿੰਦੇ ਨੇ ਕੋਠੇ ਤੇ ਚੜ ਗਿਆ ਤੇ ਕੋਠੇ ਤੇ ਚੜ ਕੇ ਉਸਨੇ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ। ਇਸੇ ਤਰ੍ਹਾਂ ਨਾਮਦੇਵ ਜੀ ਭਗਤੀ ਵਿੱਚ ਮਗਨ ਹੋਏ ਉੱਚੀ ਉੱਚੀ ਕਹਿਣ ਲੱਗ ਪਏ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ। ਦੇਖੋ ਬਈ ਮੈਂ ਤੁਹਾਨੂੰ ਖੁਸ਼ਖਬਰੀ ਸੁਣਾਉਂਦਾ ਹਾਂ, ਮੈਂ ਨਾਰਾਇਣ ਨੂੰ ਦੇਖ ਲਿਆ ਹੈ। ਉਹ ਨਾਰਾਇਣ ਦੀ ਪੱਗ ਬੜੀ ਸੋਹਣੀ ਹੈ, ਬੜਾ ਮਿੱਠਾ ਬੋਲਦਾ ਹੈ, ਮੈਂ ਉਹਨੂੰ ਪਹਿਚਾਣ ਲਿਆ ਹੈ। ਕਹਿੰਦੇ ਨੇ ਅਸ ਪਤ ਗਜ ਪਤ ਨਰਹਿ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ। ਤੂੰ ਹੀ ਮੁਕੰਦ ਹੈ, ਤੂੰ ਹੀ ਮੇਰਾ ਸਵਾਮੀ ਹੈ, ਤੂੰ ਹੀ ਹਾਥੀਆਂ ਤੇ ਘੋੜਿਆਂ ਦਾ ਮਾਲਕ ਹੈ, ਤੂੰ ਹੀ ਜਿਤਨੀ ਇਹ ਮਨੁੱਖਤਾ ਹੈ ਉਹਨਾਂ ਸਾਰਿਆਂ ਦਾ ਮਾਲਕ ਹੈ। ਤੇ ਉਸ ਪਰਮਾਤਮਾ ਨੂੰ ਪਠਾਨ ਦੇ ਰੂਪ ਵਿੱਚ ਦੇਖਦੇ ਹੋਏ ਬਾਰ

ਸੋਠ ਰਾਗ ਦੀ ਬਾਣੀ ਆਮ ਗੁਰਸਿੱਖਾਂ ਦੇ ਮੁਖਾਰ ਬਿੰਦ ਵਿੱਚ ਸਹਿਜ ਹੀ ਚੜੀ ਹੋਈ ਹੈ। ਬੜਾ ਸਰਲ ਅਤੇ ਮਿੱਠਾ ਰਾਗ ਹੈ, ਪਰ ਸੁਹਾਵਣਾ ਤਾਂ ਹੈ ਹੀ ਜੇ ਹਰੀ ਦੇ ਨਾਮ ਨੂੰ ਢੰਡੋਲੇਗਾ। ਸੋਰਠ ਤਾਮ ਸੁਹਾਵਣੀ ਜਾਂ ਹਰਨਾਮ ਢੰਡੋਲੇ ਅਤੇ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ। ਹਰੀ ਨਾਮ ਦੇ ਰਸ ਨੂੰ ਪੀ ਕੇ ਮੁਰਦੇ ਹਾਣ ਨਹੀਂ ਆਏਗੀ। ਇਸ ਲੋਕ ਵਿੱਚ ਅਤੇ ਪ੍ਰਲੋਕ ਵਿੱਚ ਗੁਰਸਿੱਖ ਦੀ ਸੋ ਨਿਰਮਲ ਹੋਵੇਗੀ। ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈਐ ਦਰਗਹ ਨਿਰਮਲ ਸੋਏ। ਇਸ ਰਾਗ ਦੇ ਚੜਾਵੇ ਦੇ ਗੰਧਾਰ ਅਤੇ ਦੈਵਤ ਵਰਜਿਤ ਕਰਕੇ ਅਵਰੋਹ ਵਿੱਚ ਗੁਪਤ ਰੂਪ ਵਿੱਚ ਗੰਧਾਰ ਲਾ ਕੇ ਦੋਨੋਂ ਨਿਸ਼ਾਦ ਵਰਤ ਕੇ ਜਦੋਂ ਮੀਂਡ ਨਾਲ ਗਾਇਕ ਬਾਣੀ ਗਾਉਂਦਾ ਹੈ ਤਾਂ ਹਰੀ ਨਾਮ ਦੇ ਰਸ ਦਾ ਸਵਾਦ ਚੱਖਦਾ ਹੈ। ਇਸ ਰਾਗ ਦਾ ਵਾਦੀ ਰਿਸ਼ਵ ਅਤੇ ਸੰਵਾਦੀ ਦੈਵਤ ਮੰਨਿਆ ਹੈ। ਹਰੀ ਨਾਮ ਦਾ ਰਸ ਲਓ, ਦੋ ਸ਼ਬਦ ਸੋਠ ਵਿੱਚ ਸਰਵਣ ਕਰੋ। ਸੋਠ ਰਾਗ ਵਿੱਚ ਹੀ ਉਚਾਰੀ ਬਾਣੀ ਜਿਸ ਦਾ ਪਹਿਲਾ ਸ਼ਬਦ ਹੈ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ। ਇਹ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਕੀਰਤਨ ਕਰ ਰਹੇ ਹਨ ਭਾਈ ਸਰਬਜੀਤ ਸਿੰਘ ਜੀ ਰੰਗੀਲਾ। ਗੁਰੂ ਅਰਜਨ ਦੇਵ ਜੀ ਦੀ ਹੀ ਦੂਸਰੀ ਰਚਨਾ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਇਸ ਨੂੰ ਪ੍ਰਸਤੁਤ ਕਰ ਰਹੇ ਹਨ ਭਾਈ ਅਮਰਜੀਤ ਸਿੰਘ ਜੀ ਤਾਨ। ਪਹਿਲਾ ਸ਼ਬਦ ਸਰਵਣ ਕਰੋ, ਆਪਣੇ ਸਤਿਗੁਰ ਕੈ ਬਲਿਹਾਰੈ।

ਬੜਾ ਖਿਆਲ ਰੱਖਦਾ। ਜਦ ਮਾਤ ਪਿਤਾ ਵੀ ਖਿਆਲ ਰੱਖਣ ਜੋਗੇ ਨਹੀਂ ਸਨ, ਉਦੋਂ ਵੀ ਉਸ ਨੂੰ ਖਿਆਲ ਸੀ। ਇਤਨਾ ਖਿਆਲ ਸੀ, ਜਨਮ ਮੇਰਾ ਮਗਰੋਂ ਹੋਇਆ, ਮੇਰੇ ਭੋਜਨ ਦਾ ਪ੍ਰਬੰਧ ਪਹਿਲਾਂ। ਸਾਹਿਬ ਕਲਗੀਧਰ ਪਾਤਸ਼ਾਹ ਦੇ ਕਥਨ ਅਨੁਸਾਰ ਬੰਦਾ ਨਾ ਸਮਝੇ, ਸਾਹਿਬ ਕਹਿੰਦੇ ਨੇ, ਜਬ ਦਾਂਤ ਨਹੀਂ ਤਬ ਦੂਧ ਦੀਆ, ਜਬ ਦਾਂਤ ਦੀਏ ਗਿਆਨ ਨਾ ਦੇਹ। ਦੰਦ ਨਹੀਂ ਸਨ, ਦੁੱਧ ਦਾ ਪ੍ਰਬੰਧ ਪਹਿਲਾਂ ਕੀਤਾ। ਜੇ ਦੰਦ ਆਏ ਨੇ ਤੇ ਅੰਨ ਦਾ ਪ੍ਰਬੰਧ ਪਹਿਲਾਂ। ਤੇ ਸੱਚ ਕਰਕੇ ਜਾਣਨਾ, ਜਿਵੇਂ ਜਿਵੇਂ ਬੁੱਧੀ ਵਿਕਸਿਤ ਹੁੰਦੀ ਹੈ, ਪ੍ਰਭੂ ਵੱਲੋਂ ਗੁਰੂ ਦੇ ਰੂਪ ਵਿਚ ਗਿਆਨ ਦਾ ਪ੍ਰਬੰਧ ਵੀ ਪਹਿਲਾਂ ਹੀ ਮੌਜੂਦ। ਤੇ ਜੇ ਹੁਣ ਮਾਤ ਪਿਤਾ ਖੁਰਾਕ ਦੇਣ, ਸਰੀਰ ਦੀ ਪਾਲਣਾ ਕਰਨਾ ਚਾਹੁਣ ਤੇ ਬੱਚਾ ਸਿੱਧੀ ਹੋ ਜਾਵੇ, ਮਾਂ ਬਾਪ ਦੀ ਸੰਭਾਲ ਤੋਂ ਪ੍ਰਤਪਾਲਣਾ ਤੋਂ ਬਾਹਰਾ ਹੁੰਦਾ ਚਲਾ ਜਾ, ਜੋ ਖਾਣ ਨੂੰ ਦੇਣ ਉਹ ਨਾ ਖਾਵੇ, ਜਿਸ ਤੋਂ ਵਰਜਨ ਉਹ ਖਾਵੇ, ਜਿੱਥੇ ਉਹ ਜਾਣ ਨੂੰ ਕਹਿਣ ਉਥੇ ਨਾ ਜਾਵੇ, ਜਿੱਥੋਂ ਵਰਜਨ ਉਥੇ ਨੂੰ ਦੌੜੇ, ਨੁਕਸਾਨ ਕਰਾਵੇ। ਸੁਜਾਨ ਮਾਤਾ ਪਿਤਾ ਬੱਚੇ ਦਾ ਭਲਾ ਲੋੜਦੇ ਨੇ, ਕਈ ਵਾਰੀ ਐਸਾ ਵੀ ਹੋਇਆ। ਸੁਜਾਨ ਬਾਪ ਨੇ, ਸੂਝਵਾਨ ਮਾਂ ਨੇ ਬੱਚੇ ਨੂੰ ਕਿਤੇ ਮਾਰਿਆ ਵੀ ਹੋਵੇ, ਲੇਕਿਨ ਉਸ ਮਾਰਨ ਵਿਚ ਵੀ ਭਲਾ ਛੁਪਿਆ, ਉਸ ਤਾਰਨ ਵਿਚ ਵੀ ਉਸਦੇ ਜੀਵਨ ਦਾ ਸ਼ੁਭ ਚਿੰਤਨ ਦਾ ਭਾਵ ਹੈ। ਉਸ ਬੱਚੇ ਦੀ ਜ਼ਿੰਦਗੀ ਬਣਾ ਦੇਣ ਵਾਸਤੇ ਕਿਸੇ ਵੇਲੇ ਥੋੜਾ ਬਹੁਤ ਘੂਰਿਆ ਵੀ ਹੋਵੇ। ਇਸੇ ਤਰ੍ਹਾਂ ਕਦੇ ਕਦੇ ਐਸਾ ਵੀ ਹੋਇਆ, ਤੁਸੀਂ ਵੇਖਿਆ, ਬੱਚਾ ਬਹੁਤ ਸਤਾਨੀਆਂ ਕਰਦਾ, ਬਹੁਤ ਨਾਦਾਨੀਆਂ ਕਰਦਾ, ਮਾਂ ਨੂੰ ਬੜਾ ਤੰਗ ਕੀਤਾ, ਬੜਾ ਪਰੇਸ਼ਾਨ ਕੀਤਾ। ਸ਼ਾਮ ਪਈ, ਇਹ ਬਾਪ ਘਰ ਆਇਆ ਤੇ ਮਾਂ ਕਹਿੰਦੀ, ਦੇਖੋ ਜੀ ਤੁਹਾਨੂੰ ਇੱਕ ਗੱਲ ਕਹਿਣੀ, ਕਹੋ। ਕਾਕਾ ਹੁਣ ਹੱਥਾਂ ਚ ਨਹੀਂ ਰਹਿੰਦਾ, ਬਹੁਤ ਤੰਗ ਕਰਦਾ, ਬਹੁਤ ਪਰੇਸ਼ਾਨ ਕਰਦਾ।

ਸਾਰਾ ਦਿਨ ਗੁਆਂਢੀਆਂ ਦੇ ਬੱਚਿਆਂ ਨਾਲ ਲੜਦਾ ਹੈ, ਹਾਲਾਂਕਿ ਬੱਚੇ ਨੇ ਕਾਹਦਾ ਲੜਨਾ। ਬੱਚਾ ਬੜਾ ਨਿਰਵੈਰ ਹੁੰਦਾ, ਇਹਦੀ ਲੜਾਈ ਬੜੀ ਆਰਸੀ ਹੁੰਦੀ, ਇਧਰੋਂ ਲੜਦਾ ਤੇ ਜਿੰਨੇ ਚਿਰ ਨੂੰ ਇਹਦੀ ਹਮਾਇਤ ਵਿਚ ਉਹਦੇ ਮਾਂ ਪਿਓ ਇਕੱਠੇ ਹੁੰਦੇ ਉਹਨੇ ਚਿਰ ਨੂੰ ਫਿਰ ਮੰਨ ਕੇ ਖੇਡਦੇ ਪੈਂਦੇ। ਪੋਲਾ ਭਾਵ ਹੈ, ਲੇਕਿਨ ਮਾਂ ਸ਼ਿਕਾਇਤ ਕਰ ਰਹੀ, ਕਹਿੰਦੀ ਆਂਢੀਆਂ ਗੁਆਂਢੀਆਂ ਨਾਲ ਲੜਦਾ ਹੈ, ਗਲਤ ਚੀਜ਼ਾਂ ਨੂੰ ਹੱਥ ਪਾਉਂਦਾ ਹੈ, ਉਲਾਮੇ ਆਉਂਦੇ ਨੇ। ਤੇ ਜਿਵੇਂ ਜਿਵੇਂ ਉਹ ਗੱਲਾਂ ਕਰਦੀ ਹੈ ਨਾ, ਉਵੇਂ ਉਵੇਂ ਬਾਪ ਦੀਆਂ ਅੱਖਾਂ ਚ ਗੁੱਸਾ ਆਉਂਦਾ ਚਲਿਆ ਜਾ। ਉਹਨੂੰ ਇਸ ਗੱਲ ਦੀ ਘਬਰਾਹਟ ਹੈ, ਇਹ ਬੱਚਾ ਨਲਾਇਕ ਹੋ ਜਾਏਗਾ ਤੇ ਮੇਰਾ ਨਾਂ ਡੋਲੇਗਾ, ਮੇਰੇ ਨਾਂ ਨੂੰ ਕਲੰਕਿਤ ਕਰੇਗਾ। ਉਹਨੂੰ ਗੁੱਸਾ ਆਉਂਦਾ ਚਲਿਆ ਜਾ ਰਿਹਾ ਤੇ ਮਾਂ ਇਹ ਵੀ ਵੇਖ ਰਹੀ ਕਿ ਇਹਨੂੰ ਗੁੱਸਾ ਆ ਰਿਹਾ, ਤੇ ਫਿਰ ਕਹਿੰਦੀ ਦੇਖੋ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ, ਹੁਣ ਕੁਝ ਨਹੀਂ ਕਹਿਣਾ, ਜੇ ਤੁਸੀਂ ਬੱਚੇ ਨੂੰ ਕੁਝ ਕਹਿਣਾ ਤੇ ਫਿਰ ਮੈਂ ਤੁਹਾਨੂੰ ਕੁਝ ਨਹੀਂ ਦੱਸਦਾ। ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਵੀ ਇਹ ਠੀਕ ਹੈ, ਉਹਨੂੰ ਸਮਝਾਉਣ ਦੀ ਲੋੜ ਹੈ, ਉਹਨੂੰ ਪਹੁੰਚਾਉਣ ਦੀ ਲੋੜ ਹੈ, ਪਰ ਆਖਿਆ ਜੇ ਕੁਝ ਨਾ, ਭਾਵ ਮਾਰਿਆ ਜੇ ਨਾ। ਔਰ ਐਸਾ ਵੀ ਕਹਿੰਦੇ ਨੇ ਕਿ ਮਾਂ ਦੀ ਮਮਤਾ ਐਸੀ ਹੈ, ਇਹ ਬੱਚੇ ਨੂੰ ਆਪ ਤਾਂ ਮਾਰ ਲੈਂਦੀ ਹੈ, ਕਿਸੇ ਨੂੰ ਕੌੜਾ ਵੇਖਣ ਵੀ ਨਹੀਂ ਦਿੰਦੀ। ਇਥੋਂ ਤੱਕ ਜਿਹਦਾ ਅਧਿਕਾਰ ਹੈ ਬਾਪ ਨੂੰ ਵੀ ਕਹਿੰਦੀ ਹੱਥ ਨਾਲ। ਤੇ ਕਈ ਵਾਰੀ ਇਉਂ ਲੱਗਦਾ ਜਿਵੇਂ ਸਤਿਗੁਰੂ ਮਾਂ ਪਿਓ ਬਣ ਕੇ ਸਾਡੀ ਇੱਕ ਇੱਕ ਹਰਕਤ ਤੇ ਨਿਗਾਹ ਰੱਖ ਰਹੇ। ਸਹਿਬ ਪੰਚਮ ਪਾਤਸ਼ਾਹ ਨਾਦਾਨ ਦੀਆਂ ਸ਼ਿਕਾਇਤਾਂ ਵੀ ਕਰ ਰਹੇ ਤੇ ਨਾਲ ਹੀ ਕਹਿੰਦੇ ਨੇ ਕਹਿਣਾ ਕੁਝ ਨਾ, ਇਹਨੂੰ ਹੌਲੀ ਹੌਲੀ ਸਮਝ ਜਾਏ, ਬਖਸ਼ ਰਹਿਣਾ, ਕਹਿਣਾ ਕੁਝ ਨਾ। ਆਪਾਂ ਪੜ੍ਹਦੇ ਹਾਂ ਨਾ, ਕਹਿੰਦੇ ਨੇ ਸ਼ਿਕਾਇਤ ਕਰਦੇ ਨੇ, ਦੇਖੋ ਰਤਨ ਸਾਡ ਕੌਡੀ ਸੰਗ ਰਚੇ, ਇਹ ਕੋਈ ਚੰਗੀ ਗੱਲ ਹੈ ਇਹਦੇ ਵਾਸਤੇ? ਨਾਮ ਰਤਨ ਨੂੰ ਨਹੀਂ ਵਿਆਜਦਾ ਤੇ ਕੌਡੀਆਂ ਇਕੱਠੀਆਂ ਕਰਦਾ ਫਿਰ। ਰਤਨ ਛਾੜ ਕੌਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਮਚੇ, ਸੱਚ ਦੀ ਬਜਾਏ ਝੂਠ ਦਾ ਪੱਲਾ ਪਕੜਦਾ, ਜੋ ਛੱਡਣਾ ਸੋ ਅਸਥਿਰ ਕਰ ਮਾਨੇ, ਜੋ ਕੁਝ ਛੱਡ ਜਾਣਾ ਉਹਨੂੰ ਪੱਕਾ ਸਮਝੀ ਬੈਠਾ, ਜੋ ਹੋਵਣ ਸੋ ਦੂਰ ਪੁਰਾਣੇ, ਛੋੜ ਜਾਏ ਕਿਸਕਾ ਸ਼ਰਮ ਕਰੇ, ਸਾਰੀ ਭੱਜ ਨੱਠ ਦੌੜ ਉਹਦੇ ਵਾਸਤੇ ਕਰਦਾ ਜਿਹਨੂੰ ਛੱਡ ਜਾਣਾ। ਸੰਗ ਸਹਾਈ ਤਿਸ ਪਰ ਹਰੇ, ਪ੍ਰਭੂ ਜੋ ਸੰਗੀ ਸਹਾਈ ਆ ਉਹਨੂੰ ਛੱਡੀ ਰੱਖਦਾ, ਉਹਦਾ ਖਿਆਲ ਨਹੀਂ ਕਰਦਾ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉਂ, ਬਲੂਆ ਕਹਿ ਗ੍ਰਹਿ ਭੀਤਰ ਬਸੇ, ਰੇਤ ਦੇ ਘਰ ਬਣਾ ਕੇ ਉਸ ਚ ਬੈਠਾ, ਅੰਧ ਕੇਲ ਮਾਇਆ ਰੰਗ ਰਸੇ, ਦ੍ਰਿੜ ਕਰ ਮਾਨੇ ਮਣੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ, ਮੂਰਖ ਨੂੰ ਕਾਲ ਦਾ ਚੇਤੇ ਹੀ ਨਹੀਂ ਆਉਂਦਾ, ਕਾਲ ਨਾ ਆਵੇ ਮੂੜੇ ਚੀਤ। ਪਰ ਨਾਲ ਇੱਕ ਹੋਰ ਵੀ ਗੱਲ ਕਹਿੰਦੇ, ਜਿਸ ਵੇਲੇ ਸਾਰੀਆਂ ਸ਼ਿਕਾਇਤਾਂ ਲਾਉਂਦੇ ਨੇ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉਂਗੀ, ਬਲੂਆ ਕਹਿ ਗ੍ਰਹਿ ਭੀਤਰ ਵਸੇ, ਅੰਧ ਕੇਲ ਮਾਇਆ ਰੰਗ ਰਸੇ, ਦ੍ਰਿੜ ਕਰ ਮਾਨੇ ਮਣੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਐਸੀ ਬਿਰਤੀ ਕਾਮ ਕ੍ਰੋਧ ਇਹਨਾਂ ਚੀਜ਼ਾਂ ਚ ਪਰਚਿਆ ਹੋਇਆ। ਪਰ ਇੱਕ ਗੱਲ ਕਹਿੰਦੇ ਨੇ ਕਿ ਇਹਨੂੰ ਜਿਵੇਂ ਜਾਣਦੇ ਹੋ ਬਖਸ਼ ਲੈਣਾ, ਅੰਤ ਚ ਕਹਿੰਦੇ ਨੇ ਨਾਨਕ ਕਾਢ ਲਿਓ ਪ੍ਰਭ ਦਇਆ, ਵੇਖਣਾ ਕਿਤੇ ਇੰਨੀਆਂ ਗਲਤੀਆਂ ਕਰਨ ਵਾਲੇ ਤੇ ਕਰੋਧ ਨਾ ਕਰ ਲੈਣਾ, ਗੁੱਸੇ ਨਾ ਹੋ ਜਾਣਾ, ਗਲਤੀਆਂ ਤਾਂ ਬੜੀਆਂ ਕਰਦਾ, ਦੱਸਣਾ ਵੀ ਜ਼ਰੂਰੀ ਹੈ, ਪਰ ਦੇਖਣਾ ਇਸ ਤੇ ਗੁੱਸਾ ਨਾ ਕਰਨਾ, ਕਰੋਧ ਨਾ ਕਰਨਾ, ਕਰੋਧ ਨਾ ਕਰਨਾ, ਮਾਰਨਾ ਨਾ। ਜ਼ਿੰਦਗੀ ਸਾਡੀ ਦਾ ਖਿਆਲ ਵੀ ਹੈ, ਇੱਕ ਇੱਕ ਹਰਕਤ ਤੇ ਨਿਗਾਹ ਵੀ ਰੱਖਦੇ, ਲੇਕਿਨ ਨਾਲ ਸਾਡੇ ਵਾਸਤੇ ਰਹਿਮ ਦੀ ਭਿੱਖਿਆ ਵੀ ਮੰਗੀ ਜਾਂਦੀ। ਉਸ ਗੁਰੂ ਦਾ ਗਿਆਨ ਪ੍ਰਾਪਤ ਨਾ ਕਰਨਾ ਕਿੰਨੀ ਵੱਡੀ ਭੁੱਲ ਹੋਵੇਗੀ ਜਿਹਨੂੰ ਸਾਡਾ ਇੰਨਾ ਖਿਆਲ, ਜਿਸ ਨੂੰ ਸਾਡੇ ਜੀਵਨ ਦੀ ਉਸਾਰੀ ਦਾ ਇੰਨੀ ਚਿੰਤਾ ਹੈ, ਇੰਨਾ ਖਿਆਲ ਹੈ। ਪਰ ਕਈ ਵਾਰੀ ਐਸਾ ਹੋਇਆ ਮਨਮਤ ਦੇ ਮਾਰੇ ਹੋਏ, ਜਿਵੇਂ ਬੱਚਾ ਆਪ ਉਧਰਾ ਹੋ ਕੇ ਮਾਂ ਦੀ ਗੱਲ ਨਹੀਂ ਸੁਣਦਾ, ਇਵੇਂ ਅਸੀਂ ਕਈ ਵਾਰੀ ਗੁਰੂ ਦੀ ਗੱਲ ਨਾ ਸੁਣੀ ਹੋਵੇ। ਗੁਰੂ ਨੂੰ ਸਾਡਾ ਖਿਆਲ ਹੋਵੇਗਾ, ਗੁਰੂ ਦੀ ਗੱਲ ਦਾ ਖਿਆਲ ਅਸਾਂ ਨੇ ਕੀਤਾ ਹੋਵੇ, ਬਲਕਿ ਕਈ ਵਾਰੀ ਤਾਂ ਮਨਮਤ ਦਾ ਮਾਰਿਆ ਹੋਇਆ ਬੰਦਾ ਆਪਣੀ ਮਤ ਦੇ ਹੰਕਾਰ ਵਿੱਚ ਗੁਰੂ ਦੀ ਗੱਲ ਨੂੰ ਇੰਨਾ ਤੁੱਛ ਸਮਝਣ ਲੱਗ ਪੈਂਦਾ। ਐਸਾ ਹੋਇਆ ਬਾਪ ਨੇ ਬੱਚੇ ਨੂੰ ਚੁੱਕਿਆ, ਚੁੱਕ ਕੇ ਹੁਲਾਰਾ ਦਿੱਤਾ,
بچے کا منہ باپ کے منہ کے برابر آ گیا. بچہ کلکاری مار کے ہسیا, کہندہ پتا جی میں تہاڈے جڈا ہو گیا. باپ ہسیا زور دی. بالک بدھی کہندہ میں تہاڈے جڈا ہو گیا. انہیں تھوڑا جا ہور چٹکا دیتا, اوپر نو لا رہا, اپنے سر تو اچا کیتا, کندھ تے کھڑا کر دیتا. تاڑی مار دے کہندہ میں پتا جی تو اچا ہو گیا. باپ ہسدا ہے, تو میرے نال وڈا ہو گیا, تو میرے نال سیانا ہو گیا, تو میرے نال اچا ہو گیا, کندھ تے کھڑا ہے, میں ہی کھڑا کیتا ہے تے. میری باہاں وچ میرے تو اچا ہو کے مینوں کہنا میں پتا جی تو اچا ہو گیا. بال بدھی نہیں تے ہور کی, انجان پورا نہیں تے ہور کی. ایک کتھا لکھی سی, کہندے نے ایک بہت وڈے کلاکار دا بچہ اپنے باپ تو چترکاری سکھدا سکھدا چترکاری چ نپن ہویا, تے ریت کیتی باپ نو کہن لگا, باپو مینوں بت کالا بنا دے, مینوں بت کڑن دی جاچ سکھا. او جنی کو جاچ چترکار باپ نو آندی سی سکھائی, تے کہن لگا انہاں نال گل نہیں, میں تا چترکار ہاں, بت کالا تا تینوں کوئی ہور بناوے گا. انہیں بچے نو سکھن واسطے اگوں کسے ہور تھا بھیج دیتا. کچھ ورے لا کے بچہ ایک چنگا نکھریا ہویا نوجوان دے روپ چسرے مڑیا, تے چنگا بت کاڑا سی. آوندیاں ہی ماں دے گل لگ کے بڑے پیار نال خوشی نال چومیا, کہندا ماں میں بہت وڈا کلاکار ہو گیا. ماں کہندی اچھا, اور ماں چ کہندا ماں چھوٹا موٹا نہیں, میں اپنے باپ تو بھی اگاں لنگ گیا. پتا میرا چترکار ہے, میں چترکار بھی ہاں تے بت کاڑا بھی ہاں, میں چتر بھی چتر لینا تے بت بھی کر لینا, اور ماں میں ایسے بت کر سکنا لوگ ویکھدے رہ جان, پتا بھی ویکھدا رہ جاوے, تو بھی ویکھدی رہ جا. ماں کہن لگی اچھا, ہر طرح دے بت کر لینا. کہندا ماں بڑے بت کڑے نے, میرا استاد ویکھ ویکھ کے ششدر حیران رہ جاندا سی. میں تینوں وکھاواں گا, ہن میں بت کڑاں گا نا ایتھے, تینوں وکھاواں گا. ماں کہن لگی اس طرح کری, پہلا بت جڑا تو کڑے نا, او ایک بچے دا نو جمے بال دا بت کڑے. نوجات شیشو چھوٹا جیا جسٹ بار, او چھوٹے جے بچے دا بت بنا کے لیا میرے کو, پھر میں تینوں ویکھاں گی تو کنا کو بت کاڑا. کہندا نا ماں, اے وی کوئی گل ہے. لگیا رہا پتھر نال دو تین دن متھا ماردا رہا. اپنے والوں نے ماں دی خوشی لین واسطے, ماں دیا شابساں لین واسطے, باپ نو یہ دسن واسطے کہ میں بڑا کچھ سیکھ کے آیا, اس بت تے بڑی محنت کیتی, دو دن بڑی محنت کیتی, تیسرے دن اس نو پالش کیتا, بڑا چمکایا, کپڑے چ لپیٹے آئے, ماں کو لے آئے. کہندا ماں دیس کی ہے؟ ماں کہن لگی کی ہے؟ کہندا جڑا تو کیا سی نا بت کڑ, وہ بت کڑ کے لے آیا, بچے دا بت ہے, دیکھ کپڑا اتار. واقعی ماں دی اکھاں چ ایسی چمک سی جڑی ہونی چاہیے ایک سفر بچے دی سفلتا ویکھ کے, پرسنتا نال بھر گئی. لیکن ویکھیا بچے دے دماغ چ ہنکار بھریا ہے, تے کلاکار نو ہنکار نہیں سوبدا, بلکہ انسان دے ہردے وچ جنہ چر ہنکار ہے انہاں چ نرنکار کتھے رہے. ماں چاہندی ہے کلاکار بھی بنے, لیکن چنگا انسان بھی بنے, بھگت بھی بنے. تے جے ہنکار نال بھریا رہا ہے تاں باپ تو بھی اگاں ہون دیاں گلاں کردا ہے, مینوں بھی یہ تے کہندا ہے ماں دیکھ ایہو جہا بت تو کدے ویکھیا ہے, تو کدے ایہو جہا بت ویکھیا ہے کہ نہیں, جیندے جیندے ورگا, جیندے جاگنے بچے ورگا. ماں کہندی اینوں کہنا ہلے جلے, اینوں ہلا جلا نا. کہندا ماں ہل جل تھوڑا سکدا ہے, اے ہلے گا تھوڑا, اے تا پتھر ہے. کہن لگی پھر جا پتھر نہیں کسی اور چیز دا بنا کے لیا, او بت بنا کے لیا جڑا ہلے جلے, جڑا رووے ہسے ہلے جلے باواں مارے نتاں مارے, مینوں ایہو جا بت بنا کے لیا. کے سوچی پی گیا, بڑا سوچیا, کہن لگا ماں بت تا مٹی دے وی بن جان گے, لکڑ دا وی میں کڑ کے لے آواں گا, اور وی کسے مادے دا بنا کے لے آواں گا, پر ماں آ جڑی شرط رکھدی پئی نا, ہلے جلے رووے ہسے, یہ تا نہیں نہ ہو سکدا بت. کہن لگی پھر رہن دے, پھر تو کوئی کلاکار نہیں, میں تینوں جمیا سی تے ہلدا جلدا بولدا روندا ہستا بنایا سی, تو میرے نال وڈا کلاکار نہیں بن سکیا, باپ نال وڈا کتھے بنے گا, تو تا اجے میرے برابر دا کلاکار نہیں, میں تینوں کڑیا سی اس پیٹ چ رکھ کے, تے میں جس ویلے تینوں جنم دتا سی تو ہستا بولدا روندا ہلدا جلدا سی,
ਤੇ ਤੂੰ ਜਿਹੜਾ ਬੁੱਤ ਬਣਾਇਆ ਜਿੱਥੇ ਮਰਜ਼ੀ ਚੁੱਕ ਕੇ ਸੁੱਟ ਦਿਓ, ਜਰਾ ਆਵਾਜ਼ ਨੀ ਕਰ ਸਕਦਾ, ਹਿਲਜੁਲ ਨੀ ਸਕਦਾ, ਤੂੰ ਕਾਹਦਾ ਕਲਾਕਾਰ? ਚਰਨਾਂ ਤੇ ਪੈ ਗਿਆ, ਕਹਿਣ ਲੱਗਾ ਮਾਂ ਵਾਕਈ ਤੂੰ ਵੱਡੀ ਕਲਾਕਾਰ ਹੈ ਜਿਹਨੇ ਮੈਨੂੰ ਜਨਮ ਦਿੱਤਾ, ਮੈਂ ਤਾਂ ਐਵੇਂ ਹੰਕਾਰ ਨਾਲ ਭਰ ਗਿਆ, ਮੈਂ ਤਾਂ ਤੇਰੇ ਬਰਾਬਰ ਦਾ ਕਲਾਕਾਰ ਨਹੀਂ ਹੋ ਸਕਦਾ। ਉਸ ਵੇਲੇ ਮਾਂ ਨੇ ਪਿੱਠ ਦੇ ਹੱਥ ਰੱਖਿਆ, ਕਹਿਣ ਲੱਗੀ ਕਲਾਕਾਰ ਮੈਂ ਕੋਈ ਨਹੀਂ ਹਾਂ, ਤੇਰੇ ਮਨ ਚ ਭੁਲੇਖਾ ਨਾ ਰਹਿ ਜਾ, ਮੈਂ ਕਲਾਕਾਰ ਕੋਈ ਨਹੀਂ ਹਾਂ, ਮੇਰੇ ਅੰਦਰ ਜਿਸ ਨੇ ਘੜਿਆ ਸੀ ਨਾ ਤੈਨੂੰ ਅਸਲੀ ਕਲਾਕਾਰ ਹੋ। ਮਤ ਹੰਕਾਰ ਵਿਚ ਆਈ, ਮੇਰੇ ਅੰਦਰ ਪਏ ਹੋਏ ਨੂੰ ਤੈਨੂੰ ਉਹ ਘੜ ਰਿਹਾ ਸੀ, ਤੇ ਤੇਰੇ ਹੱਥਾਂ ਚ ਬੈਠਾ ਉਹ ਪੱਥਰਾਂ ਦੇ ਬੁੱਤ ਵੀ ਘੜ ਸਕਦਾ ਹੈ, ਤੇਰੇ ਹੱਥਾਂ ਚ ਬੈਠਾ ਉਹ ਚਿੱਤਰ ਵੀ ਘੜ ਸਕਦਾ ਹੈ, ਅਸਲੀ ਕਲਾਕਾਰ ਤਾਂ ਉਹ ਹੈ। ਮਤ ਕਿਤੇ ਭੁਲੇਖੇ ਦੇ ਵਿਚ ਭਰਿਆ ਆ, ਹੰਕਾਰ ਨਾਲ ਭਰ ਜਾਵੇ, ਅੱਜ ਤੂੰ ਮੇਰੇ ਨਾਲ ਤੇ ਬਾਪ ਨਾਲ ਉੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਕੱਲ ਨੂੰ ਨਿਰੰਕਾਰ ਨੂੰ ਚੈਲੰਜ ਕਰ ਪਵੇ, ਈਸ਼ਵਰ ਨੂੰ ਚੈਲੰਜ ਕਰ ਲਵੇ, ਪ੍ਰਭੂ ਨੂੰ ਚੈਲੰਜ ਕਰ ਪਵੇ, ਨਾ ਕਾਕਾ ਕਿਤੇ ਹੰਕਾਰ ਚ ਨਾ ਭਰ ਜਾ, ਤੂੰ ਫਿਰ ਬੱਚਾ ਹੀ ਹੈ, ਤੂੰ ਫਿਰ ਬਾਲ ਹੀ, ਆਪਾਂ ਸਾਰੇ ਬਾਲ ਹੀ। ਅਸਲੀ ਕਲਾਕਾਰ, ਅਸਲੀ ਘਾੜਤਾ ਕਰਨ ਵਾਲਾ ਤੇ ਪ੍ਰਤਪਾਲਨਾ ਕਰਨ ਵਾਲਾ ਤਾਂ ਉਹ ਹੈ। ਤੈਨੂੰ ਛੋਟੇ ਜਿਹੇ ਨੂੰ ਬਾਲ ਰੂਪ ਦੇ ਕੇ ਤੇ ਫਿਰ ਬਾਲ ਤੋਂ ਜਵਾਨ ਕਰਨਾ, ਜਵਾਨ ਤੋਂ ਤੇਰੇ ਬਾਪ ਵਰਗਾ ਮਹਾਨ ਕਰਨਾ, ਉਹਦੇ ਹੱਥ ਵਿਚ। ਮਤ ਕਿਤੇ ਭੁਲੇਖੇ ਚ ਰਹੀ, ਜੇ ਤਾਂ ਇਹ ਬਿਰਤੀ ਬਣੀ ਰਵੇ ਤੇ ਬੰਦਾ ਬੜਾ ਸ਼ਾਂਤ ਰਹਿੰਦਾ, ਤੇ ਫਿਰ ਤਾਂ ਮਤ ਲੈਣ ਜੋਗਾ ਵੀ ਰਹਿੰਦਾ, ਗੁਰੂ ਕੀ ਮਤ ਲੈਣ ਜੋਗਾ, ਮਾਪਿਆਂ ਦੀ ਗੁਰਮਤ ਸੁਮਤ ਲੈਣ ਜੋਗਾ, ਪ੍ਰਭੂ ਦੇ ਭੈ ਚ ਵੀ ਰਵੇਗਾ। ਲੇਕਿਨ ਜੇ ਬੰਦਾ ਹੰਕਾਰ ਨਾਲ ਭਰ ਜਾਵੇ, ਸਮਝੇ ਮੈਂ ਹੀ ਕਲਾਕਾਰ ਹਾਂ, ਮੇਰੀ ਮਤ ਵਧੀਆ, ਫਿਰ ਗੁਰੂ ਕੀ ਮਤ ਕਿੱਥੇ ਰੱਖੇਗਾ, ਮਾਂ ਬਾਪ ਦੀ ਸਿੱਖਿਆ ਕਿੱਥੇ ਰੱਖੇਗਾ? ਪਹਿਲਾਂ ਤਾਂ ਇਹ ਸਮਝ ਲਈਏ, ਸਾਡਾ ਜਨਮ ਆਪਣੇ ਆਪ ਨਹੀਂ, ਜਨਮ ਦੇਣ ਵਾਲੇ ਮਾਂ ਬਾਪ ਬੈਠੇ ਨੇ, ਮਾਂ ਬਾਪ ਦੇ ਉੱਤੇ ਉਹ ਬੈਠਾ, ਅਸਲੀ ਬਾਪ ਬੈਠਾ। ਤੂੰ ਸਾਂਝਾ ਸਾਹਿਬ, ਬਾਪ ਹਮਾਰਾ, ਨੌ ਨੇ ਤੇਰਾ ਅਖੁੱਟ ਭੰਡਾਰਾ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਖਸ਼ਣ ਵਾਲਾ ਬੈਠਾ ਹੈ, ਜੇ ਤਾਂ ਨਿਗਾਹ ਉਹਦੇ ਤੇ ਰਹੀ, ਬੜੀ ਸ਼ਾਂਤੀ ਰਹੇਗੀ। ਮਹਾਰਾਜ ਸੱਚੇ ਪਾਤਸ਼ਾਹ ਉਸ ਤੇ ਨਿਗਾਹ ਪਵਾਉਂਦੇ, ਕਹਿੰਦੇ ਉਹਦੇ ਬਾਲਕ ਬਣ ਕੇ ਰਹੀਏ ਜਿਸਨੇ

विनती कर रहे भीखम शाह, जो जात का मुसलमान है, पंजाब की धरती का रहण वाला, आज भीखम शाह जदों सुबह नमाज अदा करन लगा, भीखम शाह दे नाल सारे मुरीद भी सन, और जिस वेले पश्चिम वाल भीखम शाह नमाज पढ़न वास्ते खड़ा होया, तां भीखम शाह नू अदुति प्रकाश दे दर्शन होए, तां भीखम शाह ने सजदा पश्चिम वाल करन दी बजाए पूर्व वाल कीता। सारे मुरीद पुछन लगे, आ भीखम शाह जी, आज तक तुसी रोज इतनी उम्र बीत गई, सजदा पश्चिम वाल करके नमाज अदा करते हो, क्योंकि हर एक मुसलमान पश्चिम वाल सजदा करके नमाज अदा करदा, ते आज तुसी पूर्व वाल क्यों सजदा कीता? तां भीखम शाह कहन लगा, जिस खुदावंद नूं मैं रोज पश्चिम वाल नमाज अदा करदा सां, आज उसने पूर्व दे विच पटने शहर दे विच जन्म लिता है। साथ सगत बोलो श्री वाह। सारे मुरीद हैरान रह गए। भीखम शाह कहन लगा, हां जे मेरे ऊपर विश्वास नहीं तां फिर सारे चलो पटने दी धरती ते, किथे बिहार दी राजधानी पटना, किथे पंजाब पटियाले दे कोल रहण वाला भीखम शाह अपने मुरीदां नूं लै के, उस वेले कोई रेल गड्डियां दे साधन नहीं सन, एक घुड़सवारी दे साधन होया करदे सन, अपने मुरीदां नूं नाल लै के कितने दिन यात्रा करदा होया, जदों भीखम शाह उस स्थान ते आ पहुंचिया जिथे माता गुजरी दी कुख विचों धन गुरु तेग बहादुर सच्चे पातशाह दे घर गोबिंद राय जी प्रगटे। धन गुरु गोबिंद सिंह सच्चे पातशाह दे दर्शन करन भीखम शाह पंजाब तो तुर के पटने दी धरती ते आया, और आके अरदास कीती के मेनू एक वरा उस बालक दे दर्शन कराओ जिसने तुहाडे घर जन्म लिता है। माता गुजरी धन गुरु गोबिंद सिंह सच्चे पातशाह दे माता गुजरी जी कहन लगे, अजे साडा जो ए लाल है बहुत छोटा है, ए बालक छोटा है, असी अजे 40 दिन भी नहीं होए, इनू बाहर नहीं कढ़ना, किते नजर ना लग जावे किसे दी। भीखम शाह कहन लगा, मैं तां होर कुछ नहीं मंगदा, तुहाडे कोलों पैसा नहीं मंगदा, कोई पदार्थ नहीं मंगदा, मैं तां इतनी दूरों चल के आया हां अपने मुरीदां दे नाल सिर्फ इस वास्ते के एक वरा मेनू गोबिंद राय जी दे दर्शन करा दे। साथ सगत बोलो श्री वाह। ता मामा कृपाल जी धन गुरु गोबिंद सिंह सच्चे पातशाह दे मामा सन, माता गुजरी दे भाई, कहन लगे, चंगा तेनू दर्शन कराउंदे हां फकीर, आ भीखम शाह तेनू दर्शन कराउंदे हां क्योंकि तेरे मन विच जो प्यार है ओ सच्चा प्यार लगदा है। मामा कृपाल जी गोबिंद राय जी नू दुशाले विच लपेट के जदों लै के आए, दलीजां विच खड़ोते होए आख्या, इथों ही दर्शन कर लो, अजे गोबिंद राय जी नू दलीज विचों बार कढ़न दी आग्या नहीं मिली। दुशाले विच लपेटे होए जदों गोबिंद राय जी दे सोहणे मुखड़े दे दर्शन कीते भीखम शाह ने, तां भीखम शाह ने आख्या, तू ओही है
ਜਿਸ ਨੂੰ ਮੈਂ ਰੋਜ਼ 5 ਵਾਰਾਂ ਨਮਾਜ਼ ਪੜ ਕੇ ਮਨਾਉਂਦਾ ਰਿਹਾ। ਤੂੰ ਗੋਬਿੰਦ ਰਾਏ ਉਸ ਅੱਲਾਹ ਦਾ ਰੂਪ ਹੈ। ਸਤਿ ਸੰਗਤ ਬੋਲੋ ਸ੍ਰੀ ਵੇਖਣ ਵਾਲੀਆਂ ਅੱਖਾਂ ਜੋ ਮਿਲ ਗਈਆਂ, ਜਿਸ ਨੂੰ ਵੀ ਪ੍ਰਭੂ ਦੇ ਵੇਖਣ ਦੀਆਂ ਅੱਖਾਂ ਪ੍ਰਾਪਤ ਹੋਈਆਂ ਉਸੇ ਨੇ ਹੀ ਪਛਾਣਿਆ। ਭੀਖਮ ਸ਼ਾਹ ਡੰਡੌਤ ਵਿਚ ਪੈ ਗਿਆ। ਜਿਤਨੇ ਮੁਰੀਦ ਨਾਲ ਆਏ ਸਨ ਉਹਨਾਂ ਦੇ ਮਨ ਵਿਚ ਸੰਸਾ ਆ ਗਿਆ, ਸੰਕੋਚ ਆ ਗਿਆ ਕਿ ਅਸੀਂ ਭੀਖਮ ਸ਼ਾਹ ਦੇ ਮੁਰੀਦ ਹਾਂ, ਲੇਕਿਨ ਭੀਖਮ ਸ਼ਾਹ ਇਹ ਕੀ ਕਰ ਰਿਹਾ? ਇਕ ਬਾਲਕ ਅੱਗੇ ਮੱਥੇ ਟੇਕ ਰਿਹਾ? ਤਾਂ ਭੀਖਮ ਸ਼ਾਹ ਕਹਿਣ ਲੱਗਾ ਆਪਣੇ ਮੁਰੀਦਾਂ ਨੂੰ ਕਿ ਤੁਹਾਡੇ ਮਨ ਵਿਚ ਇਸ ਬਾਲਕ ਦੇ ਵਾਸਤੇ ਸੰਸਾ ਆਇਆ ਤਾਂ ਮੈਂ ਹੁਣੇ ਦੂਰ ਕਰ ਦਿੰਦਾ। ਦੋ ਮਿੱਟੀ ਦੀ ਕੁੱਜੀਆਂ ਮੰਗਾਈਆਂ ਭੀਖਮ ਸ਼ਾਹ ਨੇ। ਇਕ ਮਿੱਟੀ ਦੀ ਕੁੱਜੀ ਵਿਚ ਮਿਸਰੀ ਪਾ ਕੇ ਸੱਜੇ ਹੱਥ ਵਿਚ ਰੱਖ ਲਈ, ਇਕ ਮਿੱਟੀ ਦੀ ਕੁੱਜੀ ਮਿਸਰੀ ਪਾ ਕੇ ਖੱਬੇ ਹੱਥ ਵਿਚ ਰੱਖ ਲਈ, ਔਰ ਆਪਣੇ ਮਨ ਵਿਚ ਇਹ ਸੰਕਲਪ ਕੀਤਾ ਔਰ ਮੁਰੀਦਾਂ ਨੂੰ ਦੱਸਿਆ ਕਿ ਬਈ ਅਸੀਂ ਇਹ ਦੋਨੋਂ ਕੁੱਜੀਆਂ ਹੱਥ ਵਿਚ ਲੈ ਕੇ ਬਾਲਕ ਦੇ ਅੱਗੇ ਖਲੋਵਾਂਗੇ। ਜੇ ਤਾਂ ਇਸ ਬਾਲਕ ਨੇ ਸੱਜੀ ਕੁੱਜੀ ਉੱਤੇ ਹੱਥ ਰੱਖਿਆ ਤਾਂ ਅਸੀਂ ਸਮਝਾਂਗੇ ਇਹ ਹਿੰਦੂਆਂ ਵਾਸਤੇ ਆਇਆ, ਤੇ ਜੇ ਇਸ ਨੇ ਖੱਬੀ ਕੁੱਜੀ ਤੇ ਹੱਥ ਰੱਖਿਆ ਤਾਂ ਅਸੀਂ ਸਮਝਾਂਗੇ ਇਹ ਮੁਸਲਮਾਨਾਂ ਲਈ ਸੰਸਾਰ ਤੇ ਆਇਆ। ਜਦੋਂ ਭੀਖਮ ਸ਼ਾਹ ਦੋਨੋਂ ਕੁੱਜੀਆਂ ਲੈ ਕੇ ਗੋਬਿੰਦ ਰਾਏ ਜੀ ਦੇ ਅੱਗੇ ਖਲੋਤਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਜੇ ਬਾਲਕ ਰੂਪ ਵਿਚ ਸਨ, ਤਾਂ ਆਪ ਦਾ ਨਾਮ ਗੋਬਿੰਦ ਰਾਏ ਸੀ। ਦੋਨੋਂ ਹੱਥਾਂ ਦੀ ਕੁੱਜੀਆਂ ਲੈ ਕੇ ਜਦੋਂ ਭੀਖਮ ਸ਼ਾਹ ਖੜੋਤਾ ਗੋਬਿੰਦ ਰਾਏ ਜੀ ਦੇ ਅੱਗੇ, ਤਾਂ ਗੋਬਿੰਦ ਰਾਏ ਜੀ ਨੇ ਦੁਸ਼ਾਲੇ ਦੇ ਵਿਚੋਂ ਆਪਣੇ ਦੋਨੋਂ ਹੱਥ ਬਾਹਰ ਕੱਢ ਕੇ ਉਹਨਾਂ ਦੋਨੋਂ ਮਿੱਟੀਆਂ ਦੀ ਕੁੱਜੀਆਂ ਉੱਤੇ ਰੱਖ ਦਿੱਤੇ। ਸਤਿ ਸੰਗਤ ਬੋਲੋ ਸ੍ਰੀ। ਭੀਖਮ ਸ਼ਾਹ ਕਹਿਣ ਲੱਗਾ ਦੇਖਿਆ, ਮੈਂ ਕਿਹਾ ਸੀ ਨਾ ਇਹ ਬਾਲਕ ਇਹ ਆਮ ਬਾਲਕ ਨਹੀਂ ਹੈ, ਇਹ ਤਾਂ ਖੁਦਾ ਦਾ ਨੂਰ ਹੈ, ਇਹ ਹਿੰਦੂਆਂ ਵਾਸਤੇ ਵੀ ਆਇਆ, ਇਹ ਮੁਸਲਮਾਨਾਂ ਲਈ ਵੀ ਆਇਆ, ਇਹ ਸਭ ਦਾ ਸਾਂਝਾ ਪੀਰ ਹੈ, ਇਹ ਸਭ ਦਾ ਸਾਂਝਾ ਗੁਰੂ ਹੈ। ਤਾਂ ਹੁਣ ਭੀਖਮ ਸ਼ਾਹ ਔਰ ਸਾਰੇ ਮੁਰੀਦ ਗੋਬਿੰਦ ਰਾਏ ਜੀ ਦੇ ਚਰਨਾਂ ਵਿਚ ਡੰਡੌਤ ਵਿਚ ਪੈ ਗਏ ਤੇ ਕੀ ਅਰਦਾਸ ਕਰਦੇ ਹਨ, ਆਓ ਅਸੀਂ ਵੀ ਕਰੀਏ।

ਲੇਕਿਨ ਨਹੀਂ ਪਾਉਂਦੇ। ਇਹ ਆਪ ਹੀ ਰੋਜ਼ ਕਹਿੰਦਾ ਭੋਗ ਲਾਓ ਤੇ ਅਸੀਂ ਜਦੋਂ ਪ੍ਰਸਾਦ ਚੁੱਕ ਕੇ ਭੋਗ ਲਾਇਆ ਤੇ ਸਾਨੂੰ ਗੁੱਸੇ ਕਰਦਾ। ਸਤਸੰਗਤ ਬੋਲੋ ਸ੍ਰੀ ਤਾਂ ਪੰਡਿਤ ਸ਼ਿਵ ਦੱਤ ਬੜੇ ਕ੍ਰੋਧ ਵਿਚ ਕਹਿਣ ਲੱਗਾ, ਮੈਂ ਤੈਨੂੰ ਤਾਂ ਨਹੀਂ ਕਹਿੰਦਾ ਭੋਗ ਲਾਓ, ਮੈਂ ਤਾਂ ਆਪਣੇ ਇਸ਼ਟ ਸ੍ਰੀ ਰਾਮ ਚੰਦਰ ਜੀ ਨੂੰ ਕਹਿੰਦਾ ਹਾਂ ਭੋਗ ਲਾਓ। ਤੇ ਜੇ ਕੱਲ ਤੂੰ ਆਇਆ ਔਰ ਮੇਰੀ ਭਗਤੀ ਵਿਚ ਵਿਘਨ ਪਾਇਆ ਤਾਂ ਫਿਰ ਮੈਂ ਤੈਨੂੰ ਦੇਖ ਲਵਾਂਗਾ। ਉਸੇ ਨਾਲ ਬੋਲ ਕੇ ਪੰਡਿਤ ਸ਼ਿਵ ਦਾ ਚਲਾ ਗਿਆ। ਤੀਜੇ ਦਿਨ ਮੁੜ ਗੰਗਾ ਦੇ ਕਿਨਾਰੇ ਜਦੋਂ ਆ ਕੇ ਭਗਤੀ ਵਿਚ ਜੁੜਿਆ ਤੇ ਥਾਲ ਪ੍ਰਸਾਦ ਦਾ ਅੱਗੇ ਰੱਖਿਆ ਤੇ ਬੇਨਤੀ ਕੀਤੀ ਕਿ ਹੇ ਭਗਵਾਨ ਭੋਗ ਲਾਓ, ਤਾਂ ਗੋਬਿੰਦ ਰਾਏ ਜੀ ਫਿਰ ਬੱਚਿਆਂ ਨਾਲ ਖੇਡਦੇ ਆਏ ਤੇ ਫਿਰ ਥਾਲ ਵਿਚੋਂ ਲੱਡੂ ਚੁੱਕ ਕੇ ਮੂੰਹ ਵਿਚ ਪਾ ਲਿਆ। ਅੱਜ ਪੰਡਿਤ ਸ਼ਿਵ ਦੱਤ ਨੇ ਗੋਬਿੰਦ ਰਾਏ ਜੀ ਨੂੰ ਬਾਂਹ ਵਿਚੋਂ ਪਕੜ ਲਿਆ, ਆਖਿਆ ਦੋ ਦਿਨ ਤੋਂ ਮੇਰੀ ਭਗਤੀ ਵਿਚ ਵਿਘਨ ਪਾ ਰਿਹਾ, ਅੱਜ ਨਹੀਂ ਛੱਡਣਾ। ਕੋਲ ਪਈ ਸੀ ਸੋਟੀ, ਸੋਟੀ ਚੁੱਕ ਕੇ ਜਿਉਂ ਗੋਬਿੰਦ ਰਾਏ ਜੀ ਨੂੰ ਮਾਰਨ ਵਾਸਤੇ ਚੁੱਕੀ ਤਾਂ ਗੋਬਿੰਦ ਰਾਏ ਜੀ ਨੇ ਝੱਟ ਆਪਣਾ ਰੂਪ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਬਣਾ ਲਿਆ। ਸਤਸੰਗਤ ਬੋਲੋ ਸ੍ਰੀ। ਪੰਡਿਤ ਸ਼ਿਵ ਦੱਤ ਵੇਖ ਕੇ ਹੈਰਾਨ ਰਹਿ ਗਿਆ, ਭਗਵਾਨ ਸ਼੍ਰੀ ਰਾਮ ਚੰਦਰ ਜੀ ਜਿਨ੍ਹਾਂ ਦਾ ਮੈਂ ਉਪਾਸ਼ਕ ਇਸ ਬਾਲਕ ਵਿਚੋਂ ਮੈਨੂੰ ਦਰਸ਼ਨ

ਨਾਨਕ ਸੱਚੇ ਪਾਤਸ਼ਾਹ ਦੇ ਚਰਨ ਪਾਰਸ ਹਨ। ਜੇ ਲੋਹਾ ਪਾਰਸ ਨਾਲ ਛੁਆ ਦੇਈਏ ਤਾਂ ਉਹ ਲੋਹਾ ਨਹੀਂ ਰਹਿੰਦਾ, ਸੋਨਾ ਬਣ ਜਾਂਦਾ। ਗੁਰੂ ਨਾਨਕ ਦੇ ਚਰਨ ਐਸੇ ਪਾਰਸ ਹਨ, ਜੇ ਇਸ ਦੇ ਨਾਲ ਲੋਹੇ ਨੂੰ ਵੀ ਛੁਆ ਦੇਈਏ ਤਾਂ ਲੋਹਾ ਵੀ ਪਾਰਸ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਪਾਰਸ ਭੇਟ ਪਏ ਸੇ ਪਾਰਸ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਸਦੀ ਮਨੋਕਾਮਨਾ ਪੂਰੀਆਂ ਹੋ ਗਈਆਂ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਾਧ ਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾਂ ਦਾ ਦੀਵਾਨ ਸੱਜਿਆ ਤਾਈ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟਕਾ ਮੱਥਾ ਟੇਕਿਆ। ਗਰੀਬ ਵਿਚਾਰਾ ਜਿਤਨੀ ਵਿਚਾਰੇ ਦੀ ਵਿੱਤ ਸੀ ਆ ਕੇ ਇੱਕ ਟਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟਕਾ ਲੈ ਕੇ ਆਪਣੀ ਤੱਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ, ਬੇਟਾ ਸ੍ਰੀ ਚੰਦ, ਦੱਸੋ ਸਾਡੀ ਤੱਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਡੀ ਤੱਲੀ ਤੇ ਇੱਕ ਟਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸ ਨੇ ਤੁਹਾਡੇ ਅੱਗੇ ਇੱਕ ਟਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤੱਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ, ਇੱਕ ਟਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤੱਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ, ਇੱਕ ਟਕਾ ਹੀ ਹੈ। ਤਾਂ ਇਹ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਕਾਹ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤੱਲੀ ਤੇ ਕੀ ਹੈ? ਸਾਧ ਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤੱਲੀ ਤੇ ਕੀ ਹੈ? ਨਹੀਂ ਲੈਣਿਆ, ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਆਪ ਦੀ ਤੱਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ, ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ, ਉਤਨੀਆਂ ਹੀ ਬਖਸ਼ੀਸ਼ਾਂ ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਤਿ ਸੰਗਤ ਬੋਲੋ ਸ੍ਰੀ। ਇਸ ਵਾਸਤੇ 5ਵੇਂ ਪਾਤਸ਼ਾਹ ਕਹਿ ਰਹੇ ਹਨ।

ਗਿਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਬੀਬੀ ਸੁਲੱਖਣੀ ਹੋਈ ਹੈ। ਬਹੁਤੀਆਂ ਥਾਵਾਂ ਤੇ ਵਿਚਾਰੀ ਗਈ ਲੇਕਿਨ ਕਿਤੋਂ ਪੁੱਤਰ ਦੀ ਦਾਤ ਨਾ ਮਿਲੀ। ਸ਼ਿਵਾਲਿਆਂ ਤੇ ਵੀ ਗਈ, ਜੋਗੀਆਂ ਦੇ ਮੱਠਾਂ ਵਿਚ ਵੀ ਗਈ, ਕਬਰਾਂ ਨੂੰ ਵੀ ਜਾ ਕੇ ਪੂਜਿਆ, ਮਣੀ ਮਸਾਣਾ ਵਿਚ ਵੀ ਗਈ ਲੇਕਿਨ ਕਿਤੋਂ ਖਰੈਤ ਨਾ ਪਈ। ਤਾਂ ਕਿਸੇ ਨੇ ਸੁਲੱਖਣੀ ਨੂੰ ਸਰੋਤ ਪਾਈ, ਸੁਲੱਖਣੀਏ ਜੇ ਪੁੱਤਰ ਚਾਹੁੰਦੀ ਹੈ ਤਾਂ ਗੁਰੂ ਨਾਨਕ ਦੇ ਦਰ ਤੇ ਜਾ। ਇਸ ਵੇਲੇ ਗੁਰੂ ਨਾਨਕ ਦੀ ਛੇਵੀਂ ਜੋਤ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਅਕਾਲ ਤਖਤ ਤੇ ਸੁਸ਼ੋਭਿਤ ਹੈ। ਤੂੰ ਉਹਨਾਂ ਦੇ ਚਰਨਾਂ ਵਿਚ ਜਾ ਕੇ ਬੇਨਤੀ ਕਰ ਤੇ ਜੋ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਰਦਾਸ ਕਰਦਾ, ਮੰਗ ਮੰਗਦਾ, ਉਹ ਕਦੇ ਫਿਰ ਖਾਲੀ ਨਹੀਂ ਲੋਟਦਾ। ਸਤਸੰਗਤ ਬੋਲੋ ਸ੍ਰੀ। ਬੀਬੀ ਸੁਲੱਖਣੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿਚ ਗਈ, ਜਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿਚ ਅਰਦਾਸ ਹੈ, ਮੈਂ ਸਾਰੇ ਦੁਆਰੇ ਦੁਆਰੇ ਢੋਲ ਆਈ ਹਾਂ, ਕਿਤੋਂ ਖਰੈਤ ਨਹੀਂ ਮਿਲੀ, ਇੱਕ ਹੁਣ ਤੇਰਾ ਦਰ ਰਹਿ ਗਿਆ ਔਰ ਤੇਰੇ ਦਰ ਦੀ ਮੈਂ ਸਰੋਤ ਸੁਣੀ ਹੈ, ਜੋ ਤੇਰੇ ਦਰ ਤੇ ਆਉਂਦਾ ਉਹ ਕਦੇ ਖਾਲੀ ਨਹੀਂ ਮੁੜਦਾ, ਮੇਰੀ ਵੀ ਚੋਲੀ ਵਿਚ ਇੱਕ ਪੁੱਤਰ ਦੀ ਦਾਤ ਪਾ ਦੇ, ਇੱਕ ਪੁੱਤਰ ਬਖਸ਼ੋ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਨੇਤਰ ਬੰਦ ਕੀਤੇ ਔਰ ਜਦੋਂ ਅੱਖਾਂ ਖੋਲੀਆਂ ਤੇ ਆਖਿਆ, ਆ ਸੁਲੱਖਣੀਏ ਤੇਰੇ ਭਾਗਾਂ ਵਿਚ ਤਾਂ ਸੱਤ ਜਨਮਾਂ ਤੱਕ ਪੁੱਤਰ ਲਿਖਿਆ ਹੀ ਕੋਈ ਨਹੀਂ। ਸਤਸੰਗਤ ਬੋਲੋ ਸ੍ਰੀ। ਬੜੀ ਉਦਾਸ ਵਿਚਾਰੀ ਵਾਪਸ ਤੁਰ ਪਈ, ਜਾ ਰਹੀ ਤੇ ਰਸਤੇ ਵਿਚ ਭਾਈ ਗੁਰਦਾਸ ਜੀ ਮਿਲ ਗਏ, ਅੱਖਾਂ ਵਿਚ ਆਂਸੂ ਸੁਲੱਖਣੀ ਦੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੀ ਗੱਲ ਹੈ ਬੀਬੀ? ਆ ਗੁਰੂ ਨਾਨਕ ਦੇ ਦਰ ਤੇ ਤਾਂ ਜਿਹੜਾ ਰੋਂਦਾ ਹੋਇਆ ਆਉਂਦਾ ਉਹ ਵੀ ਹੱਸਦਾ ਜਾਉਂਦਾ, ਤੇ ਤੂੰ ਕਿਉਂ ਰੋ ਰਹੀ ਹੈ? ਆਖਿਆ, ਇੱਕ ਦਾਤ ਪੁੱਤਰ ਦੀ ਮੰਗਣ ਆਈ ਸਾਂ, ਲੇਕਿਨ ਅੱਜ ਗੁਰੂ ਨਾਨਕ ਦੇ ਦਰ ਤੋਂ ਵੀ ਜਵਾਬ ਹੋ ਗਿਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਾਹਿਬ ਜੀ ਨੇ ਕੀ ਆਖਿਆ? ਆਖਿਆ, ਸਾਹਿਬ ਜੀ ਕਹਿੰਦੇ ਨੇ ਤੇਰੇ ਭਾਗਾਂ ਵਿਚ ਪੁੱਤਰ ਹੈ ਹੀ ਕੋਈ ਨੀ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਤਾਂ ਤੂੰ ਬੇਨਤੀ ਕਰਨੀ ਸੀ ਜੇ ਉੱਥੇ ਭਾਗਾਂ ਵਿਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਤਸੰਗਤ ਬੋਲੋ ਸ੍ਰੀ। ਉੱਥੇ ਵੀ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਦੇਣ ਵਾਲਾ ਤੂੰ ਹੀ ਹੈ। ਤਾਂ ਬੀਬੀ ਸੁਲੱਖਣੀ ਜੁਗਤ ਦੱਸੀ ਭਾਈ ਗੁਰਦਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਕੱਲ ਸਾਹਿਬ ਜੀ ਜਾਣਗੇ ਨਾ ਬਾਹਰ ਘੋੜੇ ਤੇ ਸਵਾਰ ਹੋ ਕੇ, ਤਾਂ ਫਿਰ ਤੂੰ ਰਸਤੇ ਵਿਚ ਬੇਨਤੀ ਕਰੀ। ਅੱਜ ਬੀਬੀ ਸੁਲੱਖਣੀ ਰਸਤੇ ਤੇ ਆ ਕੇ ਖੜੋ ਗਈ, ਕਿਉਂਕਿ ਪਤਾ ਸੀ ਕਿ ਅੱਜ ਇਸ ਰਸਤਿਓਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਲੰਘਣਾ ਹੈ। ਆ ਕੇ ਰਸਤੇ ਤੇ ਖੜੋ ਗਈ। ਜਦੋਂ ਸਾਹਿਬ ਜੀ ਆਏ ਘੋੜੇ ਤੇ ਚੜੇ ਤੇ ਬੀਬੀ ਸੁਲੱਖਣੀ ਨੇ ਚਰਨ ਪਕੜ ਲਏ। ਓ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਮੇਰਾ ਸੁਲੱਖਣੀ, ਮੈਂ ਵਸਦੀ ਹਾਂ ਚੋਬੇ, ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਤਸੰਗਤ ਬੋਲੋ ਸ੍ਰੀ। ਬੇਨਤੀ ਕਰਦੀ ਹਾਂ ਇੱਕ ਪੁੱਤਰ ਦੀ ਦਾਤ। ਸਾਹਿਬ ਜੀ ਕਹਿਣ ਲੱਗੇ, ਤੈਨੂੰ ਕੱਲ ਜੋ ਕਿਹਾ ਸੀ ਤੇਰੇ ਭਾਗਾਂ ਵਿਚ ਨਹੀਂ। ਆਖਿਆ, ਫਿਰ ਗਰੀਬ ਨਿਵਾਜ, ਉੱਥੇ ਵੀ ਭਾਗ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਭਾਗ ਬਣਾਉਣ ਵਾਲਾ ਤੂੰ ਹੀ ਹੈ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਐਸੀ ਜਦੋਂ ਪਿਆਰ ਦੀ ਬੇਨਤੀ ਕੀਤੀ, ਸਾਹਿਬ ਜੀ ਬੜੇ ਪ੍ਰਸੰਨ ਹੋਏ। ਆਖਿਆ, ਚੰਗਾ ਸੁਲੱਖਣੀਏ, ਤੈਨੂੰ ਪੁੱਤਰ ਬਖਸ਼ਿਆ। ਬੀਬੀ ਸੁਲੱਖਣੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਹੁਤਿਆਂ ਨੇ ਕਿਹਾ ਤੇਰੇ ਘਰ ਪੁੱਤਰ ਹੋਏਗਾ, ਲੇਕਿਨ ਅੱਜ ਤੱਕ ਹੋਇਆ ਕੋਈ ਨਹੀਂ। ਹੁਣ ਮੈਨੂੰ ਕਹਿ ਤੇ ਇਤਬਾਰ ਨਹੀਂ, ਮੈਨੂੰ ਲਿਖ ਕੇ ਦੇ ਕੇ ਜਾਓ। ਸਾਹਿਬ ਜੀ ਕਹਿਣ ਲੱਗੇ, ਅੱਛਾ, ਫਿਰ ਕਾਗਜ਼ ਕਲਮ ਲਿਆ, ਲਿਖ ਦਈਏ। ਹੋਰ ਤਾਂ ਕੁਝ ਨਾ ਮਿਲਿਆ ਸੁਲੱਖਣੀ ਨੂੰ, ਸਾਹਮਣੇ ਇੱਕ ਠੀਕਰੀ ਪਈ ਸੀ ਘੜੇ ਦੀ।
ਉਹ ਠੀਕਰੀ ਚੁੱਕ ਲਿਆਈ ਕਹਿੰਦੀ ਹੈ ਗਰੀਬ ਨਿਵਾਜ ਇਸੇ ਤੇ ਲਿਖ ਕੇ ਦੇ ਦਿਓ ਸਾਹਿਬ ਜੀ ਇਸੇ ਤੇ ਲਿਖ ਦਿਓ ਆਪਣੇ ਤੀਰ ਨਾਲ ਲਿਖ ਕੇ ਦਿਓ ਸਤ ਸੰਗਤ ਬੋਲੋ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਪੱਠੇ ਵਿਚੋਂ ਤੀਰ ਕੱਢਿਆ ਤੇ ਜਦੋਂ ਠੀਕਰੀ ਤੇ ਏਕਾ ਪਾਉਣ ਲੱਗੇ ਤਾਂ ਬੀਬੀ ਸੁਲੱਖਣੀ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਘੋੜੇ ਅੱਗੇ ਬੇਨਤੀ ਕੀਤੀ ਤੂੰ ਤਾਂ ਗੁਰੂ ਦਾ ਘੋੜਾ ਹੈ ਸਾਹਿਬ ਜੀ ਹਰ ਵੇਲੇ ਤੇਰੇ ਤੇ ਅਸਵਾਰਾ ਕਰਦੇ ਹਨ ਗੁਰੂ ਨਾਨਕ ਦੇ ਤਾਂ ਕੁੱਤਿਆਂ ਵਿਚ ਵੀ ਕਰਾਮਾਤ ਹੈ ਤੂੰ ਵੀ ਕੋਈ ਕਰਾਮਾਤ ਕਰਕੇ ਦਿਖਾ ਘੋੜੇ ਨੇ ਆਖਿਆ ਸੁੰਭ ਹਿਲਾਇਆ ਆਖਿਆ ਠਹਿਰ ਮੈਂ ਤੈਨੂੰ ਜੋ ਲੈ ਕੇ ਦੇਣ ਲੱਗਾ ਹਾਂ ਉਹ ਦੁਨੀਆਂ ਵੇਖੇਗੀ ਸਤ ਸੰਗਤ ਬੋਲੋ ਸ੍ਰੀ ਸਾਹਿਬ ਜੀ ਠੀਕਰੀ ਤੇ ਤੀਰ ਨਾਲ ਜੋ ਏਕਾ ਪਾਣ ਲੱਗੇ ਤੇ ਘੋੜੇ ਨੇ ਜੋ ਸੁੰਭ ਹਿਲਾਇਆ ਏਕੇ ਦਾ ਸਤ ਬਣ ਗਿਆ ਸਾਹਿਬ ਜੀ ਕਹਿਣ ਲੱਗੇ ਲੈ ਸੁਲੱਖਣੀਏ ਇੱਕ ਦੇਣ ਲੱਗੇ ਸਾਂ ਇਹ ਤਾਂ ਸੱਤ ਲਿਖੇ ਗਏ ਕਹਿਣ ਲੱਗੀ ਗਰੀਬ ਨਿਵਾਜ ਲੋੜ ਹੀ ਸੱਤਾਂ ਦੀ ਸੀ ਇੱਕ ਨਾਲ ਬਣਨਾ ਹੀ ਕੁਝ ਨਹੀਂ ਸੀ ਸਤ ਸੰਗਤ ਬੋਲੋ ਸ੍ਰੀ ਜ਼ਮੀਨਾਂ ਜਾਇਦਾਦਾਂ ਬਹੁਤ ਹਨ ਲੋੜ ਹੀ ਸੱਤਾਂ ਦੀ ਸੀ ਤੇ ਫਿਰ ਜਦੋਂ ਬੀਬੀ ਸੁਲੱਖਣੀ ਦੇ ਘਰ ਪਹਿਲਾ ਪੁੱਤਰ ਜੰਮਿਆ ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਦੇ ਚਰਨਾਂ ਵਿਚ ਲੈ ਕੇ ਪਹੁੰਚੀ ਜਾ ਚਰਨਾਂ ਤੇ ਮੱਥਾ ਟਿਕਾਇਆ ਤੇ ਰਸਨਾ ਨਾਲ ਕੀ

0: ਦੇ ਨਾਲ ਜੀਵ ਨਰਕਾਂ ਦਾ ਭਾਗੀ ਬਣ ਜਾਂਦਾ ਹੈ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਸਾਹਿਬ ਜੀ ਕਹਿੰਦੇ ਹਨ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਆਖਦੇ ਹਨ ਖਾਤੇ ਨੂੰ। ਉਹ ਜਿਹੜਾ ਖਾਤਾ ਜਿਹਦੇ ਵਿੱਚ ਤੂੰ ਲੇਖ ਲਿਖ ਰਹੇ ਹੋ, ਚੰਗੇ ਲਿਖ ਲੈ ਜਾਂ ਭਾਵੇਂ ਮੰਦੇ ਲਿਖ, ਅੱਛੇ ਲਿਖ ਭਾਵੇਂ ਬੁਰੇ ਲਿਖ,

ਜੇ ਲਿਖ ਬੈਠੇ ਤਾਂ ਆਪ ਨੜੇ ਗਿਰੀਬਾਨ ਮੇ ਸਿਰ ਨੀਵਾਂ ਕਰ ਵੇਖ। ਹੁਣ ਵੇਲਾ ਹੀ ਆ ਕੀਤੇ ਹੋਏ ਗੁਨਾਹ ਕੀਤੇ ਹੋਏ ਪਾਪ ਬਖਸ਼ਾ ਲੈ। ਸੰਗਤ ਵਿੱਚ ਆ ਕੇ ਨਾਮ ਜਪ ਕੇ ਸੰਗਤ ਦੀ ਸੇਵਾ ਕਰਕੇ ਤੇਰੇ ਕੀਤੇ ਹੋਏ ਪਾਪ ਲੈ ਜਾਣਗੇ। ਜੇ ਇੱਥੇ ਨਹੀਂ ਬਖਸ਼ਾਵੇਂਗਾ ਤਾਂ ਫਿਰ ਦਰਗਾਹ ਵਿੱਚ ਤੇਰਾ ਲੇਖਾ ਖੜੋਤਾ ਹੈ। ਕਈ ਕਹਿੰਦੇ ਹਨ ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੇ ਮੇਰੀ ਸੁਮਤ

ਰਾਜੇ ਜਨਕ ਨੇ ਆਖਿਆ, ਦੇਵਤਿਆਂ ਨੇ ਮਹਾਰਾਜ ਇਹ ਨਰਕ ਹੈ, ਔਰ ਇੱਥੇ ਪਏ ਜੀਵਾਂ ਨੇ ਨਾਮ ਨਹੀਂ ਸੀ ਜਪਿਆ ਨਾ, ਇਸ ਵਾਸਤੇ ਇਹਨਾਂ ਦੀ ਆਤਮਾਵਾਂ ਨੂੰ ਤਸੀਹੇ ਦਿੱਤੇ ਜਾ ਰਹੇ। ਤਾਂ ਰਾਜੇ ਜਨਕ ਨੇ ਉੱਥੇ ਇੱਕ ਘੜੀ ਬਹਿ ਕੇ ਸਤਸੰਗ ਕੀਤਾ ਔਰ ਨਰਕਾਂ ਦੇ ਜੀਆਂ ਨੂੰ ਮੁਕਤ ਕਰਾਇਆ। ਤਾਂ ਹੀ ਆਖਿਆ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇੱਕ ਘੜੀ ਦੇ ਸਿਮਰਨ ਦੇ ਨਾਲ ਜੋ ਰਾਜੇ ਜਨਕ ਨੇ ਮਨ ਕਰਕੇ ਉੱਥੇ ਕੀਤਾ, ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਆਖਿਆ, ਨਰਕਾਂ ਦੇ ਨਰਕ ਖਾਲੀ ਹੋ ਗਏ ਉਸ ਜਪਣ ਵਾਲੇ ਦੀ ਸਦਕੇ। ਕਿਉਂਕਿ ਜਿਸ ਵੇਲੇ ਨਾਮ ਨੂੰ ਇੱਕ ਪੱਲੜੇ ਵਿੱਚ ਰੱਖਿਆ ਧਰਮ ਰਾਜ ਨੇ, ਸਤਸੰਗ ਦੀ ਇੱਕ ਘੜੀ ਨੂੰ ਇੱਕ ਪੱਲੜੇ ਵਿੱਚ ਰੱਖਿਆ ਤੇ ਨਰਕਾਂ ਦੇ ਪਾਪੀਆਂ ਦੇ ਪਾਪਾਂ ਨੂੰ ਦੂਜੇ ਪੱਲੜੇ ਵਿੱਚ, ਤੇ ਨਾਮ ਦੇ ਤੁਲ ਉਹ ਪਾਪ ਨਾ ਤੁਲ ਸਕੇ। ਸਾਧ ਸੰਗਤ ਬੋਲੋ ਸ੍ਰੀ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਆਖਿਆ, ਸਾਈ ਦਾ ਨਾਮ ਏਡਾ ਅਮੋਲ ਹੈ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ, ਇਸ ਨੂੰ ਕੋਈ ਤੋਲ ਨਹੀਂ ਸਕਦਾ। ਤਾਂ ਉਹ ਰਾਜੇ ਜਨਕ ਦੇ ਦਰਬਾਰ ਵਿੱਚ ਜਿਸ ਵੇਲੇ ਗੁਰੂ ਨਾਨਕ ਦੇ ਗੁਣਵਾਨ ਹੋ ਰਹੇ ਸਨ, ਤੇ ਇੱਕ ਰਿਖੀ ਨੇ ਆਖਿਆ, ਗੁਰੂ ਨਾਨਕ ਕਲਯੁਗ ਵਿੱਚ ਆਏਗਾ? ਤੇ ਕਿਆ ਰਾਜਾ ਜਨਕ ਜੀ, ਅਸੀਂ ਗੁਰੂ ਨਾਨਕ ਦੇ ਦਰਸ਼ਨ ਕਰ ਸਕਾਂਗੇ? ਆਖਿਆ, ਕਿਉਂ ਨਹੀਂ।

ਦੀ ਮੌਤ ਬਣ ਕੇ ਆ ਗਿਆ। ਕੋਈ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰ ਕੇ ਜ਼ੁਲਮ ਕਰੇ, ਇਹ ਗੱਲ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲੋਂ ਬਰਦਾਸ਼ਤ ਨਾ ਹੋਈ। ਸੂਰਮੇ ਦੇ ਅੱਖਾਂ ਵਿੱਚ ਖੂਨ ਉਤਰ ਆਇਆ, ਡੋਲੇ ਫਰਕ ਗਏ। ਉਹ ਜਲਾਦ ਜਿਹੜੇ ਆਖਦੇ ਸਨ ਗੋਡਿਆਂ ਦੀਆਂ ਚਪਣੀਆਂ ਉਤਾਰ ਦੋ, ਕੰਧ ਨਾ ਵਿੰਗੀ ਹੋਵੇ, ਸਮਾਣੇ ਦੇ ਰਹਿਣ ਵਾਲੇ ਉਹ ਜਲਾਦ ਜਿਨ੍ਹਾਂ ਨੇ ਬੱਚਿਆਂ ਦੇ ਗੋਡਿਆਂ ਦੀਆਂ ਚਪਣੀਆਂ ਉਤਾਰ ਦਿੱਤੀਆਂ ਸਨ, ਅੱਜ ਇਹਨਾਂ ਜੁਲਾਦਾਂ ਨੂੰ ਘਰੋਂ ਕੱਢ ਕੇ ਮਾਰਿਆ ਤੇ ਨਾਲ 500 ਸਿਪਾਹੀ ਨੂੰ ਵੀ ਮਾਰ ਦਿੱਤਾ ਹੈ। ਜਦੋਂ ਇਹ ਖਬਰਾਂ ਸਰਹੰਦ ਵਿੱਚ ਪੁੱਜੀਆਂ, ਬੰਦਾ ਸਿੰਘ ਬਹਾਦਰ ਆ ਰਿਹਾ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਹੀ ਫੌਜਾਂ ਇਕੱਠੀਆਂ ਹੋ ਗਈਆਂ ਨੇ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਪਰ

ਹੁਣ ਇਸ ਤੂਫਾਨ ਨੂੰ ਕੋਈ ਨਹੀਂ ਰੋਕ ਸਕਦਾ। ਹੱਥ ਵਿੱਚ ਤੇਜ ਤਲਵਾਰ, ਸੂਰਮੇ ਦੇ ਚਿਹਰੇ ਦਾ ਜਲਾਲ ਦੇਖ ਕੇ ਫੌਜਾਂ ਨੂੰ ਭਾਜੜ ਪੈ ਗਈ ਹੈ। ਉਹ ਸੂਬਾ ਸਰਹੰਦ ਜਿਹਦੇ ਕਹਿਣ ਤੇ ਸਾਰਾ ਜ਼ੁਲਮ ਹੋਇਆ ਸੀ, ਸੂਬੇ ਦੇ ਨੱਕ ਵਿੱਚ ਨਕੇਲ ਪਾਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਸੂਬੇ ਨੂੰ ਸਰਹੰਦ ਦੀਆਂ ਗਲੀਆਂ ਦੇ ਵਿੱਚ ਘਸੀਟ ਘਸੀਟ ਕੇ ਮਾਰਿਆ। ਸਰਹੰਦ ਦੀ ਇੱਟ ਨਾਲ ਇੱਟ ਕੜਕਾ ਦਿੱਤੀ, ਜ਼ੁਲਮੀਆਂ ਦਾ ਖੁਰਾ ਖੋਜ ਮਟਾ ਦਿੱਤਾ।

ਸਾਨੂੰ ਇਹੋ ਜਿਹਾ ਵਰ ਦੇ ਸ਼ੁਭ ਕੰਮਾਂ ਤੋਂ ਪਿੱਛੇ ਨਾ ਹਟੀਏ, ਜ਼ੁਲਮ ਨੂੰ ਦੇਖ ਕੇ ਕਦਮ ਪਛਾਹ ਨਾ ਖਿੱਚੀਏ, ਸਾਡੀ ਜਾਨ ਤੇ ਬੇਸ਼ੱਕ ਚਲੀ ਜਾਏ। ਬਹੁਤ ਕੁਰਬਾਨੀਆਂ ਕੀਤੀਆਂ ਸਿੰਘਾਂ ਨੇ, ਮੁਗਲ ਫੌਜਾਂ ਨੇ ਵਾਰ ਵਾਰ ਹਿੰਦੂਆਂ ਤੇ ਹਮਲਾ ਕੀਤਾ ਤੇ ਸਿੰਘਾਂ ਨੇ ਵਾਰ ਵਾਰ ਆਪਣੀਆਂ ਜਾਨਾਂ ਦੇ ਕੇ ਇਸ ਹਿੰਦ ਨੂੰ ਬਚਾਇਆ। ਜਿੱਥੇ ਸਿੰਘਾਂ ਨੇ ਐਡੀਆਂ ਕੁਰਬਾਨੀਆਂ ਕੀਤੀਆਂ, ਉੱਥੇ ਮਾਵਾਂ ਨੇ ਤੇ ਛੋਟੇ ਛੋਟੇ ਬੱਚਿਆਂ ਨੇ ਵੀ ਆਪਣਾ ਖੂਨ ਡੋਲ ਕੇ ਸਿੱਖੀ ਦੀਆਂ ਨੀਹਾਂ ਨੂੰ ਪੱਕਿਆ ਕੀਤਾ। ਫਰਕਸ਼ੀਅਰ ਦਾ ਰਾਜ ਹੈ, ਹਰ ਰੋਜ 100 ਸਿੰਘਾਂ ਨੂੰ ਮਾਰਦਾ ਹੈ ਤਾਂ ਪ੍ਰਸ਼ਾਦਾ ਛਕਦਾ ਹੈ। ਇਹਦੇ ਸਿਪਾਹੀ ਜਾਂਦੇ ਨੇ, ਦਿਨ ਭਰ ਸਿੰਘਾਂ ਨੂੰ ਟੋਲਦੇ ਰਹਿੰਦੇ ਨੇ, ਸ਼ਾਮ ਤੱਕ ਪਕੜ ਕੇ ਲੈ ਆਉਂਦੇ ਨੇ ਤੇ ਇਹ ਜ਼ੁਲਮੀ ਸਾਹਮਣੇ ਖਲੋ ਕੇ ਕੋਹ ਕੋਹ ਕੇ ਮਾਰਦਾ ਹੈ। ਅੱਜ ਜਿਹੜੇ ਸਿੰਘ ਪਕੜ ਕੇ ਲਿਆਂਦੇ ਨੇ ਨਾ, ਇਹਨਾਂ ਦੇ ਵਿੱਚ ਇੱਕ 18 ਸਾਲ ਦਾ ਨੌਜਵਾਨ, ਬੁੱਢੜੀ ਮਾਂ ਦਾ ਇੱਕੋ ਇੱਕ ਸਹਾਰਾ। ਜਦੋਂ ਮਾਂ ਨੂੰ ਪਤਾ ਲੱਗਾ ਮੇਰੇ ਪੁੱਤਰ ਨੂੰ ਪਕੜ ਲਿਆ ਹੈ, ਪਾਪੀ ਰਾਜਾ, ਜ਼ੁਲਮੀ ਰਾਜਾ ਸਿੰਘਾਂ ਤੇ ਕਹਿਰ ਟਾਂਦਾ ਹੈ, ਮਾਂ ਦਾ ਦਰਦ ਉੱਠਿਆ, ਰਿਹਾ ਨਾ ਗਿਆ, ਰਾਜੇ ਦੇ ਦਰਬਾਰ ਵਿੱਚ ਗਈ, ਮੇਰਾ ਪੁੱਤਰ ਸਿੰਘ ਨਹੀਂ, ਤੇਰੇ ਸਿਪਾਹੀ ਉਹਨੂੰ ਭੁਲੇਖੇ ਨਾਲ ਲੈ ਆਏ ਨੇ। ਬਈ ਠੀਕ ਹੈ, ਜੇ ਤੇਰਾ ਪੁੱਤਰ ਕਹਿ ਦੇਵੇ ਮੈਂ ਸਿੰਘ ਨਹੀਂ ਤੇ ਅਸੀਂ ਉਹਨੂੰ ਛੱਡ ਦੇਵਾਂਗੇ, ਕਿਹੜਾ ਹੈ? ਉਹ ਸਾਹਮਣੇ ਬੰਧਿਆ ਹੋਇਆ ਹੈ, ਸਿਪਾਹੀ ਲੈ ਕੇ ਆਏ, ਅਸੀਂ ਤੈਨੂੰ ਛੱਡ ਰਹੇ ਹਾਂ, ਸਾਨੂੰ ਪਤਾ ਲੱਗਾ ਹੈ ਕਿ ਤੂੰ ਸਿੰਘ ਨਹੀਂ ਹੈ। ਅੱਜ ਗੁਰੂ ਦਾ ਪਿਆਰਾ ਕੂਕ ਕੂਕ ਕੇ ਬੋਲਿਆ, ਕੌਣ ਕਹਿੰਦਾ ਮੈਂ ਸਿੰਘ ਨਹੀਂ? ਮੇਰੀ ਦਸਤਾਰ ਵੱਲ ਤੱਕ, ਮੇਰੇ ਚਿਹਰੇ ਵੱਲ ਤੱਕ ਤੈਨੂੰ ਮੈਂ ਸਿੰਘ ਨਹੀਂ ਲੱਗਦਾ।

ਸਿੱਖੀ ਕਿੰਨੀ ਪਿਆਰੀ ਹੈ ਸਿੱਖ ਨੂੰ, ਉਹ ਮੇਰੀ ਮਾਂ ਨਹੀਂ, ਹੋ ਸਕਦਾ ਹੈ ਉਹਦੇ ਪੁੱਤਰ ਦੀ ਸ਼ਕਲ ਮੇਰੇ ਨਾਲ ਮਿਲਦੀ ਹੋਵੇ, ਪਰ ਉਹ ਸਿੰਘ ਦੀ ਮਾਂ ਨਹੀਂ ਹੋ ਸਕਦੀ, ਕਿਉਂਕਿ ਸਿੰਘਾਂ ਦੀਆਂ ਮਾਵਾਂ ਇੰਜ ਸਿਦਕੋਂ ਡੋਲਦੀਆਂ ਨਹੀਂ ਹੁੰਦੀਆਂ। ਮਾਂ ਨੱਸ ਕੇ ਆਈ, ਪੁੱਤਰ ਕਹਿ ਦੇ ਇੱਕ ਵਾਰੀ ਮੈਂ ਸਿੰਘ ਨਹੀਂ, ਕਿਉਂ ਜਾਨ ਗੁਆਉਂਦਾ, ਇਹ ਤੈਨੂੰ ਛੱਡ ਦੇਣਗੇ। ਅੱਜ ਗੁਰੂ ਦਾ ਸਿੰਘ ਜੋਸ਼ ਵਿੱਚ ਪਾਰ ਆਇਆ, ਯਾਦ ਕਰ ਠੰਡੇ ਬੁਰਜ ਦੀ ਕਹਾਣੀ, ਸਰਹੰਦ ਦਾ ਸਾਕਾ, ਅਜੇ ਬਹੁਤੇ ਦਿਨ ਨਹੀਂ ਹੋਏ ਕਿਵੇਂ ਮਾਤਾ ਗੁਜਰੀ ਨੇ ਆਪਣੇ ਬੱਚਿਆਂ ਨੂੰ ਸਿਹਰੇ ਬੰਨ ਕੇ ਮੌਤ ਵੱਲ ਭੇਜਿਆ ਸੀ, ਭੁੱਲ ਗਈ ਹੈ? ਯਾਦ ਕਰ, ਸਿੰਘਾਂ ਦੀਆਂ ਮਾਵਾਂ ਕਦੋਂ ਸਿਦਕੋਂ ਡੋਲਦੀਆਂ ਨੇ, ਉਹ ਤੇ ਆਖਦੀਆਂ ਨੇ ਜਾ ਪੁੱਤਰਾ, ਅੱਜ ਗੋਬਿੰਦ ਸਿੰਘ ਨੂੰ ਤੇਰੇ ਸਿਰ ਦੀ ਲੋੜ ਹੈ, ਮੇਰੀ ਕੁੱਖ ਸਫਲੀ ਹੋਵੇਗੀ। ਪੁੱਤਰ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਮਾਂ ਦਾ ਸਿਦਕ ਜਾਗ ਉੱਠਿਆ, ਇਹ ਕਲਗੀਆਂ ਵਾਲਿਆ, ਇਸ ਹਿੰਦੁਸਤਾਨ ਦੀ ਧਰਤੀ ਖਾਤਰ ਤੂੰ ਆਪਣਾ ਪਿਤਾ ਵਾਰ ਦਿੱਤਾ, ਬੁੱਢੜੀ ਮਾਂ ਵਾਰ ਦਿੱਤੀ, ਚਾਰੇ ਲਾਲ ਵਾਰ ਦਿੱਤੇ, ਸਾਰਾ ਸਰਵੰਸ਼ ਵਾਰ ਦਿੱਤਾ, ਤੇ ਮੈਂ ਆਪਣਾ ਇੱਕ ਪੁੱਤਰ ਲਗੋਈ ਜਾਂਦੀ ਹਾਂ। ਮਾਂ ਦਾ ਸਿਦਕ ਜਾਗ ਉੱਠਿਆ, ਆਪ ਮੁਹਾਰੇ ਹੀ ਮਾਂ ਦੇ ਮੁੱਖ ਵਿੱਚੋਂ ਕਲਗੀਧਰ ਦੇ ਜੈਕਾਰੇ ਨਿਕਲ ਰਹੇ।

ਆਹ ਸਾਹਮਣੇ ਸਿੰਘਾਂ ਨੂੰ ਬੰਨਿਆ ਹੋਇਆ ਹੈ। ਬੁੱਢੜੀ ਮਾਂ ਜਕਾਰੇ ਬੁਲਾਉਂਦੀ ਹੈ। ਬੰਦੇ ਹੋਏ ਸਿੱਖ ਬੁਲੰਦ ਆਵਾਜ਼ ਵਿੱਚ ਜਕਾਰਿਆਂ ਦਾ ਜਵਾਬ ਦੇ ਜਾਂਦੇ ਨੇ। ਇਹਨਾਂ ਨੂੰ ਡਰ ਨਹੀਂ ਲੱਗਦਾ, ਇਹਨਾਂ ਨੂੰ ਭੈ ਨਹੀਂ ਆਉਂਦਾ। ਸਾਡੇ ਦਰਬਾਰ ਵਿੱਚ ਗੋਬਿੰਦ ਸਿੰਘ ਦੇ ਨਾਰੇ, ਜਿਹੜੀ ਬੁੱਢੜੀ ਆਖਦੀ ਸੀ ਕਿ ਮੇਰਾ ਪੁੱਤਰ ਸਿੰਘ ਨਹੀਂ ਤੇ ਹੁਣ ਗੋਬਿੰਦ ਦੇ ਨਾਰੇ ਲਾਉਂਦੀ ਹੈ, ਪਕੜੋ ਇਸ ਨੂੰ, ਮਾਰ ਦਿਓ ਇਹਦੇ ਪੁੱਤਰ ਨੂੰ, ਇਹ ਸਿੱਖ ਹੈ। ਅੱਜ ਜੁਲਾਦਾ ਨੇ ਇਸ ਨੌਜਵਾਨ ਨੂੰ ਕਤਲਗਾਹ ਵਿੱਚ ਖੜਾ ਕੀਤਾ, ਤੇਜ ਧਾਰ ਵਾਲੀ ਤਲਵਾਰ ਚੁੱਕੀ ਵਾਰ ਕੀਤਾ, ਧੜ ਨਾਲੋਂ ਸਿਰ ਵੱਖਰਾ ਹੋ ਗਿਆ, ਸਿੰਘ ਸ਼ਹੀਦੀ ਜਾਮ ਪੀ ਗਿਆ। ਉਹ ਸਾਹਮਣੇ ਮਾਂ ਕਲੇਜੇ ਤੇ ਹੱਥ ਰੱਖ ਕੇ ਖਲੋਤੀ ਹੈ। ਤਨ ਹੈ ਕਲਗੀਆਂ ਵਾਲਿਆ, ਤੂੰ ਮੈਨੂੰ ਡੋਲਣ ਤੋਂ ਰੱਖ ਲਿਆ ਹੈ, ਤੂੰ ਮੇਰਾ ਸਿਦਕ

ਗਾਉਂਦੀ ਹੋਈ ਅੱਜ ਇੱਕ ਮਾਂ ਧਰਮ ਦੀ ਖਾਤਰ ਆਪਣੇ ਪੁੱਤਰ ਨੂੰ ਵਾਰ ਕੇ ਟੁਰ ਗਈ ਹੈ। ਕਿਵੇਂ ਚਾਹ ਹੈ ਸਿੰਘਾਂ ਨੂੰ ਸ਼ਹੀਦੀਆਂ ਦਾ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ? ਨਹੀਂ ਓਏ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ, ਸਗੋਂ ਮੌਤ ਇਹਨਾਂ ਕੋਲੋਂ ਡਰਦੀ। ਦਰਬਾਰ ਸਜਿਆ ਹੈ, ਕਲਗੀਧਰ ਮਹਾਰਾਜ ਤਖਤ ਤੇ ਬੈਠੇ ਨੇ। ਆ ਪਿੱਛੇ ਬੈਠੀ ਇੱਕ ਮਾਈ ਰੋਈ ਜਾਂਦੀ ਹੈ। ਸਤਿਗੁਰਾਂ ਨੇ ਇਸ ਨੂੰ ਕੋਲ ਬੁਲਾਇਆ। ਕਿਉਂ ਬਈ, ਕਿਉਂ ਰੋਂਦੀ ਹੈ? ਤੈਨੂੰ ਕੀ ਗੱਲ ਹੈ? ਕਿਹੜਾ ਦੁੱਖ ਹੈ? ਮਹਾਰਾਜ, ਮੇਰਾ ਪਤੀ ਤੇ ਮੇਰੇ ਦੋ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਏ ਸਨ। ਉਹ ਸਮਾਂ ਮੈਨੂੰ ਅਜੇ ਤੱਕ ਯਾਦ ਹੈ ਜਦੋਂ ਤੁਹਾਡਾ ਸੁਨੇਹ ਸਾਡੇ ਘਰ ਤੱਕ ਪੁੱਜਾ ਸੀ ਕਿ ਮੈਦਾਨੇ ਜੰਗ ਵਿੱਚ ਜਾਣਾ ਹੈ। ਮੇਰੇ ਪਤੀ ਨੇ ਕਿੰਨਾ ਹੀ ਪੁੱਤਰਾਂ ਨੂੰ ਕੋਲ ਬਿਠਾਇਆ ਤੇ ਆਖਿਆ, ਬੱਚਿਓ, ਅੱਜ ਉਹ ਸਮਾਂ ਆ ਗਿਆ ਹੈ, ਆਪਾਂ ਕੁਰਬਾਨੀ ਦੇ ਕੇ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਹੋਣ ਦਾ ਸਬੂਤ ਦਈਏ। ਬੱਚਿਓ, ਮੈਦਾਨੇ ਜੰਗ ਵਿੱਚ ਜਾ ਕੇ ਕਦਮ ਪਛਾਹ ਨਹੀਂ ਪੁੱਟਣੇ, ਅੱਗੇ ਹੋਣਾ ਹੈ। ਜਦੋਂ ਮੈਂ ਇਹ ਖਬਰਾਂ ਸੁਣਾਂਗਾ ਨਾ ਕਿ ਕਲਗੀਧਰ ਦੀ ਜਿੱਤ ਹੋਈ ਹੈ, ਮੇਰੇ ਬੱਚੇ ਬੇਸ਼ੱਕ ਸ਼ਹੀਦ ਹੋਏ ਨੇ, ਤੇ ਮੇਰਾ ਫਖਰ ਨਾਲ ਸਿਰ ਉੱਚਾ ਹੋ ਜਾਏਗਾ, ਮੈਂ ਮਾਣ ਮਹਿਸੂਸ ਕਰਾਂਗਾ। ਇੰਨੀ ਗੱਲ ਆਖ ਕੇ ਇਹ ਮਾਤਾ ਫਿਰ ਰੋਣ ਲੱਗ ਗਈ। ਕਲਗੀਧਰ ਆਖਣ ਲੱਗੇ, ਸਿੰਘਣੀਏ, ਤੂੰ ਪੰਜਾਂ ਕਕਾਰਾਂ ਦੀ ਤਿਆਰ ਪੁਰ ਤਿਆਰ ਸਿੰਘਣੀ ਹੋ ਕੇ ਸ਼ਹੀਦ ਪਤੀ ਤੇ ਪੁੱਤਰਾਂ ਦੀ ਖਾਤਰ ਰੋਂਦੀ ਏ? ਸੋਭਾ ਨਹੀਂ ਦਿੰਦਾ। ਨਾ ਮਹਾਰਾਜ, ਇਹ ਗੱਲ ਨਹੀਂ, ਮਾਤਾ ਆਖ ਰਹੀ ਹੈ, ਨਾ ਮਹਾਰਾਜ, ਇਹ ਗੱਲ ਨਹੀਂ। ਹਜ਼ਾਰ ਵਾਰ ਇਸ ਧਰਤੀ ਤੇ ਆਵਾਂ, ਹਜ਼ਾਰ ਵਾਰ ਤੇਰੀ ਸ਼ਾਨ ਦੀ ਖਾਤਰ ਪਤੀ ਤੇ ਪੁੱਤਰਾਂ ਨੂੰ ਬਾਹਰ ਜਾਵਾਂ, ਕੌਣ ਮਰਨੋਂ ਡਰਦਾ ਹੈ? ਰੋਣਾ ਇਸ ਗੱਲ ਦਾ ਹੈ ਜਦੋਂ ਮੇਰਾ ਪਤੀ ਤੇ ਪੁੱਤਰ ਘਰੋਂ ਜੰਗ ਵਾਸਤੇ ਟੁਰਨ ਲੱਗੇ ਸਨ ਨਾ, ਤੇ ਇੱਕ ਮੇਰਾ ਪੁੱਤਰ ਬਿਮਾਰ ਹੋ ਗਿਆ ਸੀ, ਜੋ ਅਜੇ ਤੱਕ ਬਿਮਾਰੀ ਨਾਲ ਮੰਜੇ ਤੇ ਪਿਆ ਹੈ। ਮੈਨੂੰ ਡਰ ਰਹਿੰਦਾ ਹੈ ਕਿਤੇ ਬਿਮਾਰੀ ਨਾਲ ਹੀ ਕਾਲ ਵਸ ਨਾ ਹੋ ਜਾਵੇ। ਮਹਾਰਾਜ, ਮੇਰੇ ਪੁੱਤਰ ਨੂੰ ਠੀਕ ਕਰ ਦਿਓ, ਤੇਰੇ ਇੱਕ ਇਸ਼ਾਰੇ ਤੇ ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਮੈਦਾਨੇ ਜੰਗ ਵਿੱਚ ਜੂਝ ਜਾਵਾਂ। ਮਹਾਰਾਜ ਸੁਣ ਕੇ ਹੈਰਾਨ ਹੋਏ। ਕਲਗੀਧਰ ਚਮਤਕਾਰ ਵਿੱਚ ਇਹ ਇਤਿਹਾਸ ਲਿਖਿਆ ਹੈ ਅੱਜ ਜੋ ਤੁਸੀਂ ਇਸ ਕੈਸਟ ਵਿੱਚ ਸਰਵਣ ਕਰ ਰਹੇ ਹੋ। ਤਨ ਤਨ ਹੈ ਸਿੰਘਣੀਏ ਸਿਦਕ ਤੇਰਾ, ਭਲੇ ਜਗਤ ਦੀ ਖਾਤਰ ਆਪ ਮੋਈ। ਤਨ ਹੈ ਸਿੰਘਣੀਏ, ਤੂੰ ਆਪਣੇ ਪਤੀ ਤੇ ਪੁੱਤਰਾਂ ਨੂੰ ਜੀਵਨ ਮੁਕਤ ਕਰਵਾ ਲਿਆ, ਫਿਕਰ ਨਾ ਕਰ, ਤੇਰਾ ਪੁੱਤਰ ਬਿਮਾਰੀ ਨਾਲ ਨਹੀਂ ਮਰੇਗਾ, ਨਾ ਕਰ ਫਿਕਰ। ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ, ਸਰਬੱਤ ਦੇ ਭਲੇ ਲਈ ਜੰਗ ਵਿੱਚ ਜੂਝਦਾ ਹੋਇਆ ਸ਼ਹੀਦ ਹੋਏਗਾ ਤੇ ਗੁਰੂ ਨਾਨਕ ਦੀ ਗੋਦ ਵਿੱਚ ਜਾ ਵਰਾਜੇਗਾ, ਜੀਵਨ ਮੁਕਤ ਹੋ ਜਾਏਗਾ, ਜੀਵਨ ਮੁਕਤ ਹੋਵੇਗਾ। ਚਰਨਾਂ ਨੂੰ ਪਕੜ ਲਿਆ, ਮਹਾਰਾਜ, ਇਹੋ ਹੀ ਚਾਹੁੰਦੀ ਸੀ, ਮੇਰਾ ਪਤੀ ਤੇ ਮੇਰੇ ਦੋ ਪੁੱਤਰ ਤੇਰੇ ਇਸ਼ਾਰੇ ਤੇ ਸ਼ਹੀਦ ਹੋ ਕੇ ਸੱਚਖੰਡ ਬਰਾਜੇ ਹੋਣਗੇ, ਤੇ ਅਸੀਂ ਕਿਉਂ ਬਾਂਝੇ ਰਹਿ ਜਾਈਏ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਪਦੇਸ਼ ਕਦੇ ਵੀ ਸਿੰਘਾਂ ਨੇ ਨਹੀਂ ਭੁਲਾਇਆ। ਅੱਜ ਤੱਕ ਵੀ ਸਰਬੱਤ ਦੇ ਭਲੇ ਲਈ ਆਪਣਾ ਸਿਰ ਅੱਗੇ ਡਾ ਦਿੰਦੇ ਨੇ। ਇਹੋ ਹੀ ਅਰਦਾਸ, ਦੇਹੇ ਸ਼ਿਵਾ ਬਰ ਮੋਹੇ ਇਹ, ਸ਼ੁਭ ਕਰਮਨ ਤੇ ਕਬ ਹੋ ਨਾ ਡਰੋ, ਨਾ ਡਰੋ, ਅਰਸੋਂ ਜਬ ਜਾਏ ਲਰੋ, ਨਿਸਚੇ ਕਰ ਆਪਣੀ ਜੀਤ ਕਰੂ। ਐ ਮਹਾਰਾਜ, ਐ ਸਤਿਗੁਰੂ, ਐ ਮਾਲਕ,
ਸਰਬੱਤ ਦੇ ਭਲੇ ਲਈ ਕਰਮ ਕਰਦਿਆਂ ਹੋਇਆਂ, ਚੰਗੇ ਕੰਮ ਕਰਦਿਆਂ ਹੋਇਆਂ ਸਾਡੇ ਕਦਮ ਕਦੇ ਵੀ ਪਛਾਣ ਨਾ ਹਟਣ। ਇਹ ਸਿਰ ਤੇ ਬੇਸ਼ੱਕ ਚਲਾ ਜਾਏ, ਅਸੀਂ ਸਿਦਕੋ ਨਾ ਹਾਰੀਏ। ਤੂੰ ਸਾਨੂੰ ਇਹੋ ਜਿਹਾ ਬਲ ਦੇ, ਤੂੰ ਸਾਨੂੰ ਇਹੋ ਜਿਹੀ ਅਸੀਸ ਦੇ।

ಮಗನಿದ ನಿಗರಿ ನಿರಿದ ಗಗ ಕಮದ ಪಮದ

ਵਿੱਚ ਪਿਆ, ਕੋਈ ਜੋਗੀਆਂ ਦੇ ਪਿੱਛੇ ਪਿਆ, ਕੋਈ ਸਿੱਧਾਂ ਦੇ ਮਗਰ ਲੱਗਿਆ ਹੈ। ਪਰਮੇਸ਼ਵਰ ਦਾ ਨਾਮ ਸਾਰਿਆਂ ਨੂੰ ਵਿਸਰ ਗਿਆ ਸੀ, ਪਾਪ ਵਿੱਚ ਰੁੱਝਿਆ ਹੋਇਆ ਸੰਸਾਰ। ਤੇ ਜਦੋਂ ਆਪਣੇ ਬੜਾਏ ਹੋਏ ਸੰਸਾਰ ਦੀ ਇਹ ਹਾਲਤ ਵੇਖੀ ਨਿਰੰਕਾਰ ਨੇ ਕਿ ਮੇਰੀ ਬਣਾਈ ਹੋਈ ਸ੍ਰਿਸ਼ਟੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵੈਸ਼ ਦੀ ਅੱਗ ਵਿੱਚ ਜਲ ਰਹੀ ਹੈ, ਤਾਂ ਨਿਰੰਕਾਰ ਨੇ ਗੁਰੂ ਨਾਨਕ ਦਾ ਰੂਪ ਬਣਾਇਆ। ਗੁਰੂ ਨਾਨਕ ਦਾ ਰੂਪ ਧਾਰ ਕੇ ਸੰਸਾਰ ਤੇ ਜਗਤ ਜੀਆਂ ਨੂੰ ਤਾਰਨ ਵਾਸਤੇ ਆ ਗਿਆ ਸਾਧ।

ਆਖਿਆ ਗੁਰੂ ਨਾਨਕ ਪ੍ਰਗਟਿਆ ਰਾਏ ਪੋਏ ਦੀ ਤਲਵੰਡੀ ਵਿੱਚ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਆ।

ਤੇ ਜੋ ਕੁਛ ਉਹਨਾਂ ਦੇ ਪਾਸ ਉਸ ਵੇਲੇ ਹੁੰਦਾ ਸੀ ਜੇ ਕੋਈ ਲੋੜਵੰਦ ਆ ਗਿਆ ਤਾਂ ਗੁਰੂ ਨਾਨਕ ਉਸ ਲੋੜਵੰਦ ਨੂੰ ਜੋ ਕੁਛ ਵਸਤ ਪੈਸੇ ਕੋਲ ਹੁੰਦੇ ਸਨ ਬੋਝੇ ਚੋਂ ਕੱਢ ਕੇ ਦੇ ਦਿੰਦੇ ਸਨ ਕਿਉਂਕਿ ਪਰਉਪਕਾਰੀ ਸੁਭਾਅ ਸੀ ਆਪਦਾ।

ਸਾਹਿਬ ਜੀ ਅੰਗੂਠੀ ਪਾ ਕੇ ਜਦੋਂ ਖੇਡਣ ਵਾਸਤੇ ਬਾਹਰ ਗਏ ਤੇ ਖੇਲ ਕੇ ਜਦੋਂ ਘਰ ਵਾਪਸ ਆਏ ਤੇ ਹੱਥ ਵਿੱਚ ਮੁੰਦਰੀ ਕੋਈ ਨਹੀਂ, ਅੰਗੂਠੀ ਨਾ ਵੇਖ ਕੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਨਾਨਕ ਹੁਣੇ ਮੈਂ ਤੇਰੇ ਹੱਥ ਵਿੱਚ ਸੋਨੇ ਦੀ ਮੁੰਦਰੀ ਪਾਈ ਤੇ ਤੂੰ ਕਿੱਥੇ ਰੱਖ ਆਏ, ਕਿੱਥੇ ਗੁਆ ਆਏ, ਖੋ ਗਈ ਹੈ। ਸਾਹਿਬ ਜੀ ਮਾਂ ਨੂੰ ਕਹਿਣ ਲੱਗੇ, ਮਾਂ ਜਦੋਂ ਮੈਂ ਖੇਡ ਰਿਹਾ ਸਾਂ ਤੇ ਕੋਈ ਲੋੜਵੰਦ ਮੇਰੇ ਕੋਲ ਆ ਗਿਆ ਤੇ ਮੈਂ ਮੁੰਦਰੀ ਉਤਾਰ ਕੇ ਉਸ ਨੂੰ ਦੇ ਦਿੱਤੀ, ਆਖਿਆ ਤੂੰ ਆਪਣੀ ਜ਼ਰੂਰਤ ਪੂਰੀ ਕਰ ਲੈ। ਸਤਿ ਸ੍ਰੀ ਬੋਲੋ ਸ੍ਰੀ। ਐਸਾ ਪਰੋਪਕਾਰੀ ਸੁਭਾਅ ਬਚਪਨ ਤੋਂ ਹੀ, ਆ ਸੰਸਾਰ ਤੇ ਪਰੋਪਕਾਰ ਜੋ ਕਰਨ ਆਏ ਸਨ, ਹੁਣ ਨਹੀਂ ਲਿਆ ਗਿਆ। ਮਾਤਾ ਤ੍ਰਿਪਤਾ ਕੋਲ ਜਾ ਕੇ ਪਿਤਾ ਕਾਲੂ ਜੀ ਨੂੰ ਆਖਿਆ, ਵੇਖੋ ਸੋਨੇ ਦੀ ਮੁੰਦਰੀ ਵੀ ਬਾਹਰ ਦਿਆ ਹੈ। ਮੈਂ ਤਾਂ ਕਾਲੂ ਜੀ ਕਹਿਣ ਲੱਗੇ, ਇਹ ਜੋ ਕੁਛ ਮਿਲਦਾ ਹੈ ਘਰੋਂ ਬਾਹਰ ਵੰਡ ਆਉਂਦਾ। ਆਖਿਆ ਅੱਛਾ ਇਹਨੂੰ ਕਿਸੇ ਕੰਮ ਕਾਰੇ ਲਾਈਏ। ਨਾਨਕ ਆ ਘਰ ਦੀਆਂ ਗਾਈਆਂ ਮੱਝੀਆਂ ਲੈ ਜਾ ਤੇ ਬਾਹਰ ਖੇਤਾਂ ਵਿੱਚ ਚਾਰ ਲਿਆ, ਘਰ ਖਾਲੀ ਬੈਠਾ ਰਹਿੰਦਾ, ਕੋਈ ਕੰਮ ਨਹੀਂ ਕਰਦਾ। ਆ ਲੈ ਜਾ ਗਾਈਆਂ ਮੱਝੀਆਂ ਤੇ ਜਾ ਕੇ ਚਾਰ ਲਿਆ ਖੇਤਾਂ ਵਿੱਚ। ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਗਾਈਆਂ ਮੱਝੀਆਂ ਲੈ ਕੇ ਪਹੁੰਚੇ, ਆਪ ਇਕਾਂਤ ਵਿੱਚ ਇੱਕ ਬ੍ਰਿਖ ਦੇ ਥੱਲੇ ਬੈਠ ਗਏ ਤੇ ਉਹ ਜਿਹੜੀਆਂ ਗਾਈਆਂ ਮੱਝੀਆਂ ਸਨ ਉਹ ਇੱਕ ਖੇਤ ਵਿੱਚ ਵੜ ਗਈਆਂ ਔਰ ਜਾ ਕੇ ਸਾਰੀ ਖੇਤੀ ਨੂੰ ਖਾ ਲਿਆ ਔਰ ਕੁਛ ਪੈਰਾਂ ਥੱਲੇ ਖਰਾਬ ਕਰ ਦਿੱਤਾ। ਸਾਹਿਬ ਜੀ ਅਡੋਲ ਸਮਾਧੀ ਵਿੱਚ ਬੈਠੇ, ਜਦੋਂ ਖੇਤ ਦਾ ਮਾਲਕ ਆਇਆ ਕੀ ਵੇਖਿਆ, ਇੱਕ ਬਾਲਕ ਬੈਠਾ ਸਮਾਧ ਧਾਰ ਕੇ ਤੇ ਗਾਈਆਂ ਮੱਝੀਆਂ ਸਾਰੇ ਖੇਤ ਵਿੱਚ

ਇਹ ਕੌਤਕ ਜਦੋਂ ਵੇਖਿਆ ਤਾਂ ਮੈਂ ਤਾਂ ਕਾਲੂ ਨੇ ਆਖਿਆ, ਨਾਨਕੀ ਹੁਣ ਤੂੰ ਵੀਰ ਨੂੰ ਨਾਲ ਲੈ ਕੇ ਸੁਲਤਾਨਪੁਰ ਚਲੀ ਜਾ, ਇੱਥੇ ਕੋਈ ਕੰਮ ਕਾਰ ਨਹੀਂ ਕਰਦਾ, ਵਿਹਲਾ ਬੈਠਾ ਰਹਿੰਦਾ, ਕੋਈ ਨਾ ਕੋਈ ਨਵਾਂ ਕੌਤਕ ਕਰਦਾ ਹੀ ਰਹਿੰਦਾ, ਤੂੰ ਇਹਨੂੰ ਲੈ ਕੇ ਸੁਲਤਾਨਪੁਰ ਚਲੀ ਜਾ। ਬੇਬੇ ਨਾਨਕੀ ਗੁਰੂ ਨਾਨਕ ਨੂੰ ਸੁਲਤਾਨਪੁਰ ਲੈ ਆਈ ਔਰ ਭਾਈਆ ਜੈਰਾਮ ਜੀ ਨੇ ਦੌਲਤ ਖਾਨ ਕੋਲੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮੋਦੀ ਖਾਨਾ ਲੈ ਦਿੱਤਾ। ਆਖਿਆ ਇੱਥੇ ਬੈਠ ਕੇ ਹੁਣ ਦੁਕਾਨ ਕਰੇਗਾ ਤਾਂ ਇਸਦਾ ਚਿੱਤ ਦੁਕਾਨ ਵਿੱਚ ਲੱਗ ਜਾਏ। ਸਾਹਿਬ ਜੀ ਦੁਕਾਨ ਤੇ ਬੈਠ ਗਏ, ਕਰਿਆਣੇ ਦੀ ਦੁਕਾਨ ਹੈ, ਜੋ ਕੋਈ ਲੋੜਵੰਦ ਆਉਂਦਾ ਹੈ ਚੋਲੀ ਅੱਗੇ ਕਰਦਾ, ਗੁਰੂ ਨਾਨਕ ਉਹਦੀ ਚੋਲੀ ਭਰ ਦਿੰਦਾ। ਇੱਕ ਦੋ ਤਿੰਨ ਚਾਰ ਪੰਜ ਜਿਹੜਾ ਆਈ ਜਾਂਦਾ ਗੁਰੂ ਨਾਨਕ ਉਹਦੀਆਂ ਚੋਲੀਆਂ ਭਰੀ ਜਾਂਦਾ।

ਬੰਦਾ ਗੁਰੂ ਨਾਨਕ ਨੇ ਗਿਣਿਆ ਤੇ ਜਦੋਂ 13 ਆਖਿਆ ਤੇ ਫਿਰ ਜਿਹੜਾ ਆਉਂਦਾ ਗਿਆ ਉਹਦੀ ਝੋਲੀ ਭਰੀ ਗਈ ਤੇ ਕਹਿੰਦੇ ਗਏ 13 13 13 ਸਾਧ ਸੰਗਤ ਬੋਲੋ ਸ੍ਰੀ 13 ਹੀ 13 ਕਰਕੇ ਝੋਲੀਆਂ ਭਰ ਰਹੇ ਬਾਲਾ ਲਿਆ ਲਿਆ ਕੇ ਵਸਤੂਆਂ ਦੇ ਜਾਂਦਾ ਤੇ ਗੁਰੂ ਨਾਨਕ ਸੱਚਾ ਪਾਤਸ਼ਾਹ ਝੋਲੀਆਂ ਭਰੀ ਜਾਂਦਾ ਕਿਸੇ ਨੇ ਜਾ ਕੇ ਵਿਦਰੋਹੀਆਂ ਨੇ ਸ਼ਿਕਾਇਤ ਕਰ ਦਿੱਤੀ ਦੌਲਤ ਖਾਨ ਤੇਰਾ ਮੋਦੀ ਖਾਨਾ ਗੁਰੂ ਨਾਨਕ ਲੁਟਾ ਰਿਹਾ ਜਾ ਕੇ ਉਹਦੇ ਕੋਲੋਂ ਹਿਸਾਬ ਕਿਤਾਬ ਲੈ ਨਹੀਂ ਤਾਂ ਲੱਖਾਂ ਦਾ ਘਾਟਾ ਤੈਨੂੰ ਹੋ ਜਾਵੇਗਾ ਕੋਈ ਲੋੜਵੰਦ ਗਰੀਬ ਗੁਰਬਾ ਗੁਰੂ ਨਾਨਕ ਕੋਲ ਆ ਜਾਂਦਾ ਝੋਲੀ ਵਿਛਾਉਂਦਾ ਗੁਰੂ ਨਾਨਕ 13 ਹੀ ਕਰਕੇ ਵਿੱਚ ਪਾ ਦਿੰਦਾ ਤੇ ਕੋਈ ਪੈਸੇ ਨਹੀਂ ਲੈਂਦਾ ਕਿਸੇ ਕੋਲ ਜਾ ਕੇ ਗੁਰੂ ਨਾਨਕ ਕੋਲੋਂ ਹਿਸਾਬ ਲੈ ਦੌਲਤ ਖਾਨ ਜਦੋਂ ਆਇਆ ਕਹਿਣ ਲੱਗਾ ਗੁਰੂ ਨਾਨਕ ਮੈਂ ਤੇਰੇ ਨਾਲ ਹਿਸਾਬ ਕਰਨਾ ਕਿਤਨੇ ਦਿਨ ਹੋ ਗਏ ਤੈਨੂੰ ਕੰਮ ਕਰਦੇ ਆ ਪਹਿਲੇ ਹਿਸਾਬ ਲਾ ਲਈਏ ਕਿ ਕੀ ਨਫਾ ਹੋਇਆ ਕੀ ਨੁਕਸਾਨ ਹੋਇਆ ਤੇ ਅੱਗੇ ਫਿਰ ਕੰਮ ਚਲਾਵਾਂਗੇ ਸਾਹਿਬ ਜੀ ਕਹਿਣ ਲੱਗੇ ਬੇਸ਼ੱਕ ਹਿਸਾਬ ਕਰ ਲੋ ਬਈ ਕਰ ਲੋ ਹਿਸਾਬ ਤੇ ਜਦੋਂ ਸਾਰਾ ਹਿਸਾਬ ਹੋਇਆ ਇਤਿਹਾਸ ਵਿੱਚ ਲਿਖਿਆ ਕਿ ਦੌਲਤ ਖਾਨ ਜਦੋਂ ਸਾਰਾ ਮਾਲ ਅੰਦਰੋਂ ਗਿਣਿਆ ਤੋਲਿਆ ਤੇ ਕੀ ਹਿਸਾਬ ਵਿੱਚ ਲਿਖ ਲਿਆ ਹਿਸਾਬ ਕੀਤਾ ਤੇ 735 ਰੁਪਏ ਗੁਰੂ ਨਾਨਕ ਦੇ ਵੱਧ ਨਿਕਲ ਗਏ ਦੌਲਤ ਖਾਨ ਬੜਾ ਹੈਰਾਨ ਹੋਇਆ ਕਹਿਣ ਲੱਗਾ ਮੈਂ ਸੁਣਿਆ ਕਿ ਤੂੰ ਸਾਰਿਆਂ ਨੂੰ ਰੱਬ ਦੇ ਨਾਂ ਤੇ ਦੇਈ ਜਾਂਦਾ ਤੇ ਫਿਰ ਤੇਰੇ ਕੋਲ ਇਹ ਪੈਸਾ ਨਫੇ ਵਿੱਚ ਕਿੱਥੋਂ ਨਿਕਲ ਆਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਦੌਲਤ ਖਾਨ ਜੋ ਰੱਬ ਦੇ ਰਸਤੇ ਤੇ ਖਰਚ ਕਰਦੇ ਹਨ ਜੋ ਪਰਮੇਸ਼ਵਰ ਦੇ ਰਸਤੇ ਤੇ ਖਰਚ ਕਰਦੇ ਗਰੀਬ ਗੁਰਬੇ ਦੀ ਸੇਵਾ ਕਰਦੇ ਹਨ ਉਹਨਾਂ ਦੇ ਕੰਮਾਂ ਵਿੱਚ ਕਦੇ ਘਾਟੇ ਨਹੀਂ ਪੈਂਦੇ ਗੁਰੂ ਨਾਨਕ ਨੇ ਫਿਰ ਉਥੋਂ ਮੋਦੀ ਖਾਨਾ ਛੋੜ ਦਿੱਤਾ ਦੌਲਤ ਖਾਨ ਨੇ ਬੜੇ ਮਿੰਨਤ ਕੀਤੀ ਆਖਿਆ ਹੁਣ ਨਹੀਂ ਲੈਣਾ ਉਥੋਂ ਵੇਈ ਨਦੀ ਤੇ ਆਏ ਬਾਲਾ ਨਾਲ ਹੈ ਸਾਹਿਬ ਜੀ ਨੇ ਆਖਿਆ ਬਾਲਿਆ ਤੂੰ ਸਾਡੇ ਬਸਤਰਾਂ ਦਾ ਧਿਆਨ ਰੱਖ ਤੇ ਅਸੀਂ ਵੇਈ ਚ ਇਸ਼ਨਾਨ ਕਰ ਆਈ ਜਦੋਂ ਵੇਈ ਨਦੀ ਵਿੱਚ ਟੁੱਬੀ ਲਾਈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨਿਰੰਕਾਰ ਦੇ ਦੇਸ਼ ਚਲੇ ਗਏ ਸਾਧ ਸੰਗਤ ਬੋਲੋ ਸ੍ਰੀ ਉਸ ਪ੍ਰਕਾਸ਼ ਦੇ ਅੱਗੇ ਜਦੋਂ ਖੜੋਤੇ ਉਸ ਨਿਰੰਕਾਰ ਦੀ ਜੋਤ ਦੇ ਅੱਗੇ ਜਦੋਂ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਖੜੋਤੇ ਤੇ ਨਮਸਕਾਰ ਕੀਤਾ ਉਸ ਜੋਤ ਨੂੰ ਮੱਥਾ ਟੇਕਿਆ ਆਵਾਜ਼ ਆਈ ਆ ਨਾਨਕ ਮੈਂ ਤੈਨੂੰ ਸੰਸਾਰ ਦੇ ਹੱਟੀਆਂ ਕਰਨ ਵਾਸਤੇ ਤਾਂ ਨਹੀਂ ਭੇਜਿਆ ਮੈਂ ਤਾਂ ਤੈਨੂੰ ਸੰਸਾਰ ਵਿੱਚ ਭੇਜਿਆ ਜਗਤ ਜਲੰਦਾ ਜਲ ਰਿਹਾ ਉਹਨਾਂ ਨੂੰ ਜਾ ਕੇ ਠਾਰਨਾ ਹੈ ਤੂੰ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੇ ਨਿਰੰਕਾਰ ਮੈਨੂੰ ਉਪਦੇਸ਼ ਦਿਓ ਮੈਂ ਸੰਸਾਰ ਨੂੰ ਕੀ ਜਪਾਵਾਂ

ਅਜੂਨੀ ਸਾਹਿਬਾਨ ਗੁਰਪ੍ਰਸਾਦ ਤੱਕ ਜਦੋਂ ਆਵਾਜ਼ ਆਈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸਮਾਧ ਲੱਗ ਗਈ। ਆਵਾਜ਼ ਆਈ, ਐ ਨਾਨਕ ਕੀ ਕਰ ਰਹੇ? ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਨਿਰੰਕਾਰ ਜੋ ਉਪਦੇਸ਼ ਆਪਨੇ ਮੈਨੂੰ ਦਿੱਤਾ ਹੈ ਨਾ, ਉਹ ਮੈਂ ਜਪ ਰਿਹਾ ਹਾਂ। ਗੁਰ ਪ੍ਰਸਾਦ ਜਪ ਆਦ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਸੋਸੀ ਵੀ ਸੱਚ। ਹੇ ਨਿਰੰਕਾਰ, ਤੂੰ ਆਦ ਵਿੱਚ ਵੀ ਸੱਚ, ਜੁਗਾਦ ਵਿੱਚ ਵੀ ਸੱਚ ਸੀ, ਹੁਣ ਵੀ ਸੱਚ ਹੈ, ਤੇ ਸਦਾ ਤੇਰਾ ਨਾਮ ਸੱਚ ਹੀ ਰਹੇਗਾ। ਇਹ ਉਪਦੇਸ਼ ਲੈਤਾ। ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਵੇਈ ਨਦੀ ਵਿੱਚੋਂ ਬਾਹਰ ਨਾ ਨਿਕਲੇ, ਮਰਦਾਨਾ ਡਰਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਕਿੱਥੇ ਗਏ। ਬਾਲਾ ਮੱਝਿਆ ਬੇਬੇ ਨਾਨਕੀ ਦੇ ਕੋਲ ਆਇਆ, ਕਹਿਣ ਲੱਗਾ, ਬੇਬੇ ਪਾਇਆ ਜੀ ਕਿੱਥੇ ਹੈ?

ਇੱਥੇ ਸਾਰੇ ਉਦਾਸ ਬੈਠੇ ਹਨ ਕਿ ਗੁਰੂ ਨਾਨਕ ਵੇਈ ਵਿੱਚ ਡੁੱਬ ਗਿਆ, ਲੇਕਿਨ ਬੇਬੇ ਨਾਨਕੀ ਨੂੰ ਪਤਾ ਮੇਰਾ ਵੀਰ ਸੰਸਾਰ ਨੂੰ ਤਾਰਨ ਵਾਲਾ ਹੈ, ਉਹ ਕਦੇ ਡੁੱਬ ਨਹੀਂ ਸਕਦਾ। ਤਾਂ ਹੀ ਸਾਰੇ ਉਦਾਸ ਬੈਠੇ ਤੇ ਬੂਹਾ ਖੜਕਿਆ, ਆਵਾਜ਼ ਆਈ, ਬੇਬੇ ਕਰਤਾਰ ਚਿਤ ਆਵੇ। ਉੱਠੀ ਵਜੀ ਬੇਬੇ ਨਾਨਕੀ, ਮੇਰਾ ਵੀਰ ਆ ਗਿਆ। ਜਾਂ ਬੂਹਾ ਖੋਲਿਆ, ਗੁਰੂ ਨਾਨਕ ਸੱਚੇ ਪਾਤਸ਼ਾਹ ਸਾਹਮਣੇ। ਬੇਬੇ ਨਾਨਕੀ ਦਰਸ਼ਨ ਕਰ ਕਰਕੇ ਬਲਿਹਾਰ ਹੋ ਰਹੀ। ਇਹ ਉਪਦੇਸ਼ ਲੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਫਿਰ ਸੰਸਾਰ ਵਿੱਚ ਹੁਣ ਜਗਤ ਜੀਆ ਨੂੰ ਉਤਾਰਨ ਵਾਸਤੇ ਨਿਕਲ ਪਏ। ਜਿੱਥੇ ਕਿੱਥੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਗਏ, ਜੇ ਸੱਜਣ ਠੱਗ ਕੋਲ ਗਏ ਤਾਂ ਸੱਜਣ ਠੱਗ ਨੂੰ ਠੱਗ ਤੋਂ ਸੰਤ ਸੱਜਣ ਬਣਾ ਦਿੱਤਾ। ਜੇ ਭੂਮੀਏ ਚੋਰ ਕੋਲ ਗਏ ਤੇ ਭੂਮੀਏ ਚੋਰ ਨੂੰ ਸਾਧ ਬਣਾ ਦਿੱਤਾ, ਸਾਧੂ ਬਣਾ ਦਿੱਤਾ। ਜੇ ਗੁਰੂ ਨਾਨਕ ਦੀ ਨਜ਼ਰ ਕੋੜੇ ਰੀਠੇ ਤੇ ਪਈ ਤਾਂ ਉਹ ਰੀਠਾ ਕੋੜਾ ਨਾ ਰਿਹਾ, ਮਿੱਠਾ ਹੋ ਗਿਆ। ਜੇ ਗੁਰੂ ਨਾਨਕ ਦੀ ਨਜ਼ਰ ਕੋਡੇ ਰਾਕਸ਼ ਤੇ ਪਈ

ਕਾਰ ਨੂੰ ਉਤਾਰਦੇ ਹੋਏ ਹਰਿਦੁਆਰ ਜਾ ਪਹੁੰਚੇ। ਹਰਿਦੁਆਰ ਦੀ ਜਦੋਂ ਪਵਿੱਤਰ ਧਰਤੀ ਤੇ ਪਹੁੰਚੇ ਤੇ ਕੀ ਵੇਖਿਆ, ਉੱਥੇ ਦੇ ਲੋਕ ਕਰਮ ਕਾਂਡਾਂ ਵਿੱਚ ਪਏ ਹੋਏ। ਇੱਕ ਪੰਡਿਤ ਸੂਰਜ ਵੱਲ ਮੂੰਹ ਕਰਕੇ ਤੇ ਗੰਗਾ ਜਲ ਪਾਈ ਜਾਂਦੇ। ਤਾਈ ਸਾਹਿਬ ਜੀ ਨੇ ਵੀ ਗੰਗਾ ਵਿੱਚੋਂ ਇੱਕ ਲੋਟਾ ਲਿਆ ਤੇ ਆਖਿਆ, ਪੰਡਿਤ ਜੀ ਆ ਕੀ ਕਰ ਰਹੇ ਹੋ? ਪੰਡਿਤ ਕਹਿੰਦਾ, ਜੀ ਮੈਂ ਸੂਰਜ ਦੇਵਤਾ ਨੂੰ ਜਲ ਦੇ ਰਿਹਾ। ਸਾਹਿਬ ਜੀ ਕਹਿਣ ਲੱਗੇ, ਅੱਛਾ ਆ ਪੂਰਬ ਵੱਲ ਕਰਕੇ ਪੰਡਿਤ ਜਲ ਦੇ ਰਿਹਾ ਸੂਰਜ ਨੂੰ, ਤੇ ਗੁਰੂ ਨਾਨਕ ਨੇ ਪੱਛਮ ਵੱਲ ਮੂੰਹ ਕਰ ਲਿਆ ਤੇ ਲੋਟੇ ਦੇ ਨਾਲ ਜਲ ਪਾਉਣਾ ਸ਼ੁਰੂ ਕਰ ਦਿੱਤਾ। ਸਤਿ ਸ੍ਰੀ ਅਕਾਲ, ਬੋਲੋ ਸ੍ਰੀ। ਪੰਡਿਤ ਕਹਿਣ ਲੱਗਾ, ਸੂਰਜ

ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਖਿਆ ਇਸ ਪਾਸੇ ਮੇਰੇ ਖੇਤ ਹਨ ਕਰਤਾਰਪੁਰ ਵਿੱਚ, ਮੈਂ ਉਹਨਾਂ ਨੂੰ ਪਾਣੀ ਪਾ ਰਿਹਾ ਖੇਤੀ ਨੂੰ। ਪੰਡਿਤ ਕਹਿਣ ਲੱਗਾ ਕਿਤਨੀ ਕੁ ਦੂਰ ਹੈ? ਆਖਿਆ ਕੋਈ 400-500 ਮੀਲ ਹੋਣਾ ਇੱਥੋਂ। ਆਖਿਆ ਤੁਹਾਡਾ ਇੱਕ ਲੋਟਾ ਪਾਇਆ ਪਾਣੀ ਉਹ ਖੇਤਾਂ ਤੱਕ ਪਹੁੰਚ ਜਾਵੇਗਾ। ਸਾਹਿਬ ਜੀ ਕਹਿਣ ਲੱਗੇ ਜੇ ਤੇਰਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਤਾਂ ਕਿਆ ਸਾਡਾ ਪਾਣੀ ਕਰਤਾਰਪੁਰ ਖੇਤੀ ਤੱਕ ਨਹੀਂ ਪਹੁੰਚ ਸਕਦਾ? ਪੰਡਿਤ ਜੀ ਕਰਮ ਕਾਂਡਾਂ ਵਿੱਚ ਕੁਝ ਨਹੀਂ ਜੇ ਪਿਆ, ਜੇ ਪਰਮੇਸ਼ਵਰ ਦਾ ਨਾਮ ਨਹੀਂ ਜਪੋਗੇ ਔਰ ਕਰਮ ਕਾਂਡਾਂ ਵਿੱਚ ਪਾਓਗੇ ਤਾਂ ਇਹਨਾਂ ਕਰਮਾਂ ਕਾਂਡਾਂ ਨੇ ਤੁਹਾਡਾ ਉਧਾਰ ਨਹੀਂ ਕਰਨਾ। ਉਧਾਰ ਤਾਂ ਪ੍ਰਭੂ ਦੇ ਨਾਮ ਨੇ ਕਰਨਾ। ਸਤ ਸ੍ਰੀ ਬੋਲੋ ਸ੍ਰੀ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਪੂਰਨ ਬ੍ਰਹਮ ਗਿਆਨੀ ਆਪ ਕਿਆ ਕਰਦੇ ਸਨ ਭਾਈ? ਆ ਦੁਨੀਆਂ ਦੇ ਜਿਤਨੇ ਕਰਮ ਕਾਂਡ ਜਪ ਤਪ ਹਨ ਨਾ, ਇਹ ਸਾਰੀਆਂ ਸਿਫਰਾਂ ਹਨ, ਸਿਫਰਾਂ ਇਹ ਸਾਰੇ ਜ਼ੀਰੋ ਹਨ। ਔਰ ਬੇਸ਼ੱਕ ਇੱਕ ਕਾਗਜ਼ ਉੱਤੇ ਜਿਤਨੇ ਮਰਜ਼ੀ ਜ਼ੀਰੋ ਪਾ ਦੇ, ਉਹਨਾਂ ਦੀ ਕੋਈ ਵੀ ਮੁੱਲ ਨਹੀਂ ਹੈ ਜਦ ਤੱਕ ਉਹਨਾਂ ਦੇ ਅੱਗੇ ਏਕਾ ਨਾ ਪਵੇ। ਜੇ ਇੱਕ ਪਾਵੇਗਾ, ਏਕਾ ਲਿਖੇਗਾ ਔਰ ਉਸ ਤੋਂ ਬਾਅਦ ਜ਼ੀਰੋ ਪਾਵੇਗਾ ਤੇ 10 ਬਣ ਜਾਏਗਾ। 2 ਜ਼ੀਰੋ ਪਾਵੇਗਾ 100, 3 ਪਾਵੇਗਾ 1000। ਇਸੇ ਤਰ੍ਹਾਂ ਦੁਨੀਆਂ ਦੇ ਜਿਤਨੇ ਕਰਮ ਕਾਂਡ ਹਨ, ਜਪ ਤਪ ਹਨ, ਬਿਨਾਂ ਨਾਮ ਤੋਂ ਜੇ ਇਹ ਕਰੇਗਾ ਤਾਂ ਤੇਰੇ ਮਨ ਨੂੰ ਹੰਕਾਰ ਹੋ ਜਾਏਗਾ ਔਰ ਕੀਤੇ ਹੋਏ ਤੇਰੇ ਕਰਮ ਸਾਰੇ ਨਾਸ ਹੋ ਜਾਣਗੇ। ਜੇ ਪਰਮੇਸ਼ਵਰ ਦਾ ਨਾਮ ਹੋਇਆ ਤੇਰੇ ਕੋਲ ਤਾਂ ਉਹਨਾਂ ਕਰਮਾਂ ਕਾਂਡਾਂ ਦਾ ਵਈ ਮੁੱਲ ਪੈਣਾ। ਸਤਿ ਸ੍ਰੀ ਬੋਲੋ ਸ੍ਰੀ, ਜਿਵੇਂ ਏਕੇ ਤੋਂ ਬਿਨਾਂ ਉਹਨਾਂ ਸਿਫਰਾਂ ਦੀ ਕੋਈ ਮੁੱਲ ਨਹੀਂ, ਇਸੇ ਤਰ੍ਹਾਂ ਇੱਕ ਪ੍ਰਭੂ ਦੇ ਨਾਮ ਤੋਂ ਬਿਨਾਂ ਜੋ ਕੁਝ ਮਰਜ਼ੀ ਕਰਦਾ ਰਹਿ ਕਦੇ ਥਾਂ ਨਹੀਂ ਪਵੇਗਾ ਤੇਰਾ। ਗੁਰੂ ਅਰਜਨ ਦੇਵ ਪਾਤਸ਼ਾਹ ਬਾਣੀ ਵਿੱਚ

ਸਾਧਨ ਲੇਕਿਨ ਇੱਕ ਪ੍ਰਭੂ ਦੇ ਸਿਮਰਨ ਤੋਂ ਬਿਨਾ ਇਸ ਜੀ ਦੇ ਨਾਲ ਕਿਸੇ ਨੇ ਨਹੀਂ ਜਾਣਾ। ਸਤਿ ਬੋਲੋ ਸ੍ਰੀ ਜੀ। ਜਦੋਂ ਐਸਾ ਸੱਚ ਦਾ ਉਪਦੇਸ਼ ਪੰਡਿਤ ਜੀ ਨੂੰ ਦਿੱਤਾ, ਬਹੁਤ ਸੰਗਤ ਉੱਥੇ ਆ ਕੇ ਗੁਰੂ ਨਾਨਕ ਦੇ ਦਰਸ਼ਨਾਂ ਤੇ ਜੁੜ ਗਈ।

ਛੱਡਿਆ ਪਤਾ ਨੀ ਉਹ ਵਾਪਸ ਆਉਂਦਾ ਕਿ ਨਹੀਂ ਆਉਂਦਾ। ਸਤਸੰਗਤ ਬੋਲੋ ਸ੍ਰੀ ਇਸ ਵਾਸਤੇ ਨਹੀਂ ਭਰੋਸਾ ਇਸ ਜੀਣੇ ਦਾ ਐਸਾ ਸੱਚ ਦਾ ਉਪਦੇਸ਼ ਜਦੋਂ ਉਸ ਬੱਚੀ ਨੇ ਸੁਣਿਆ ਕਿ ਇਸ ਜੀਵਨ ਦਾ ਕੋਈ ਭਰੋਸਾ ਨਹੀਂ ਹੈ ਤਾਂ ਅਗਾਂਹ ਹੋ ਕੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਬੈਠੇ ਸਨ ਉਸ ਬੱਚੀ ਨੇ ਜਾ ਕੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖਿਆ ਗੁਰੂ ਨਾਨਕ ਦੇ ਚਰਨਾਂ ਦੀ ਸ਼ੋ ਪਾ ਕੇ ਉਸ ਬੱਚੀ ਦੇ ਕਪਾਟ ਖੁੱਲ ਗਏ ਗਿਆਨ ਹੋ ਗਿਆ ਕਿ ਮੈਂ ਕਿਸ ਵਾਸਤੇ ਸੰਸਾਰ ਤੇ ਆਈ ਔਰ ਮੇਰਾ ਮਨੋਰਥ ਕੀ ਹੈ। ਐਸਾ ਸੱਚ ਦਾ ਉਪਦੇਸ਼ ਗੁਰੂ ਨਾਨਕ ਨੇ ਦਿੱਤਾ ਉੱਥੇ ਸੰਗਤਾਂ ਨੂੰ ਕਿ ਭਾਈ ਇੱਕ ਪਰਮੇਸ਼ਵਰ ਦੇ ਨਾਲ ਜੁੜੋ, ਇੱਕ ਪ੍ਰਭੂ ਦਾ ਸਿਮਰਨ ਕਰੋ, ਉਸ ਸਿਮਰਨ ਨੇ ਹੀ ਤੁਹਾਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰਨਾ ਹੈ। ਇਹ ਉਪਦੇਸ਼ ਜਦੋਂ ਸੁਣਿਆ ਇਹ ਬੱਚੀ ਵੀ ਇਹ ਉਪਦੇਸ਼ ਪੱਲੇ ਬਣ ਕੇ ਲੈ ਗਈ ਔਰ ਗੁਰੂ ਨਾਨਕ

0: You're listening to SeekNet Radio, broadcasting live Gurbani Kirtan 24 hours a day from around the world.
1: ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਤਲਵੰਡੀ ਪਿੰਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਤੇ ਜਗਤ ਜਲੰਦੇ ਨੂੰ ਠਹਿਰਾਉਣ ਗੁਰੂ ਜੀ ਨੇ ਸੁੱਖ ਸ਼ਾਂਤੀ ਦਾ ਪੈਗਾਮ ਦੇਣ ਚ ਗੁਜ਼ਾਰਿਆ ਤੇ ਸੰਸਾਰ ਅੰਦਰ ਰਹਿੰਦਿਆਂ ਗ੍ਰਸਤੀ ਵਿਚ ਭਗਤੀ ਦਾ ਮਾਰਗ ਦਰਸਾਇਆ।

रोज पढ़दे हां। राती रुती थिती वार पौन पानी अग्नि पाताल तिस विच धरती थाप रखी धर्मशाल। ए धरती मालक ने धर्मशाल बनाई, धर्मशाल ओनू कहने जिथे धर्म कमाया जावे, धर्म की गल चले। ए धर्मशाल ओनू भी कहंदे ने जिथे रात दी रात रह के अगे तुर जाना हो। ए धरती दोवां तरह नाल धर्मशाल है, इथे असी धर्म कमाउण आए, धर्मी होण आए हां। मनुख जन्म मिलिया तां धर्मी होना है, पर नहीं साडे कोल तां गलती हो गई, पसारे पा के बह गए। महाराज कहंदे ने तां उस तरह गल है जिवें कोई चरवाहा पशु चराउण वाला अपना इजड़ लै के किसे चरागाह विच किसे ऐसे थां ते जिथे पशुआं नूं चारा सौखा मिल सके उथे लै के आया। पशु चर रहे ने, पशु घा चर जाणगे, रज जाणगे, मोड़ के टिकाणे ते लै जाणा। चट घड़ी दी खेड है, कुछ घंटियां दी गल है, लेकिन चरवाहे ने उन्हां घंटियां वास्ते उस जगह ते मल मार ली, उथे पसारा करना शुरू करता, पकड़ करके बैठ गए। बल्कि इथों तक भी कई बार कहिंदा है मेरी चरागाह है, मेरे पशुआं दे चरण दी थां है। हालांकि ना पशु ओहदे, ना धरती ओहदी, ना मलकीयत ओहदी, बिल्कुल एवें बंदे नाल होया। धरती ते आया सी, जीवन मिलिया सी, धर्म कमाउण वास्ते ते आ के तुर जाण वास्ते, पर इह तां पकड़ करके बैठ गए। धर्मशाल नूं घर बना के बह गए, पसारा पा के बह गए। महाराज कहंदे ने जैसे गोयल गोयली तैसे संसारा, कूड़ कमावे है आदमी बंद है घर बारा। ऐसा ना समझना कि जो कुछ संसार दी उसारी है ये रोक दिती जावे, कंस्ट्रक्शन रुक जावे, ऐसा नहीं है। संकेत सतगुरां दा, क्योंकि गुरु घर विच तां आप बड़ियां बड़ियां वड्डियां उसारियां होईयां, और साहिब गुरु तेग बहादुर साहिब सच्चे पातशाह दे कोल एक साईं लोक ने प्रश्न भी कीता सी। कहन लगा महाराज की फकीरी ते की ए उसारियां, किले कोट नगर बड़ा लंबा चौड़ा पसारा है। महाराज ने क्या उरे हो, नेड़े हो जरा। सिर ते हथ रखता साहिबां ने, महाराज ने सिर ते हथ रखिया, एकदम की वेखदा है किसे स्वर्ग लोक च पहुंच गए, किसे बहिष्त च जा पहुंचे। लेकिन देखिया उस स्वर्ग विच, उस स्वर्गी वातावरण विच कुछ रूहां कुछ आत्मावां ऐसियां भी ने, कुछ स्पिरिट्स ऐसियां भी ने जिन्हां नूं उचेचा सुख उचेचा आराम ते उचेचा सहूलतां दित्तियां जा रही। पंगूड़ियां विच पै के झूट रहे ने, हैरान हो गया, पुछदा है ए की पंगूड़े विच झूटदी मौज माणदी एक आत्मा नूं पुछदा है, कहिंदा है ऐसा केड़ा पुन तू कीता, स्वर्ग स्वर्ग विच होर महास्वर्ग, सुखां दे वातावरण विच होर वधेरे सुख, ये तैनूं किस पुन करके मिले। वो आत्मा कहिंदी, वो रूह कहिंदी, वो कहिंदी साईं लोका मैं शेर दी जूनी छड के आया। कमाल है, शेर नूं स्वर्ग, शेर दी आत्मा नूं, शेर दी रूह नूं स्वर्ग, ते ओह भी परम सुख वाला। कहिंदा कारण है शेर सा बुढ़ा हो गया, अपनी कगार तो बाहर निकलिया शिकार करन, पर कमजोर शरीर करके कोई शिकार नहीं मिले, भुखदा मारिया भटकदा फिर रहा सी। उत्तों अचानक घटा आ गई, मैं पिछा नूं परतिया, पर वो घटा पहला वरनी शुरू हुई फिर गड़े पैन लग पे, बर्फ दे गोले डिगने शुरू हो गए। मैं बहुत तेजी नाल वधिया अपने कुरने वाल अपनी कगार वाल, लेकिन इन्हां गड़िया दी मार तो बचन वास्ते दो मनुख उसे कगार दे विच ही आसरा लेख लोते सन।
ਜਿਸ ਵੇਲੇ ਮੈਂ ਆਪਣੇ ਕੁਰਨੇ ਦੇ ਆਪਣੇ ਕਗਾਰ ਦੇ ਮੂੰਹ ਕੋਲ ਆਇਆ, ਮੈਨੂੰ ਅੰਦਰੋਂ ਗੱਲਾਂ ਕਰਨ ਦੀ ਆਵਾਜ਼ ਆਈ। ਇੱਕ ਬੰਦਾ ਦੂਜੇ ਨੂੰ ਕਹਿ ਰਿਹਾ ਸੀ, ਕਹਿੰਦਾ ਜਿੱਥੇ ਆਪਾਂ ਆ ਗਏ ਆ ਨਾ, ਮੀਂਹ ਤੋਂ ਡਰਦੇ, ਗੜਿਆਂ ਦੀ ਮਾਰ ਤੋਂ ਬਚਦੇ, ਇਹ ਤਾਂ ਸ਼ੇਰ ਦੀ ਕਗਾਰ ਹੈ। ਸ਼ੇਰ ਦਾ ਕੁਰਨਾ ਉਹਦੇ ਰਹਿਣ ਦੀ ਥਾਂ ਹੈ, ਤੇ ਜੇ ਹੁਣੇ ਇਸੇ ਮੀਂਹ ਤੋਂ ਭਜਾਇਆ ਆ, ਸ਼ੇਰ ਆ ਜਾਵੇ ਤੇ ਖਾ ਜਾਏਗਾ ਆਪਾਂ ਨੂੰ। ਤੇ ਦੂਜਾ ਕਹਿੰਦਾ ਸ਼ੇਰ, ਇਹ ਸ਼ੇਰ ਦੀ ਕਗਾਰ ਹੈ, ਸ਼ੇਰ ਨੂੰ ਤਾਂ ਵੇਖ ਕੇ ਹੀ ਮਰ ਜਾਂਗਾ ਮੈਂ। ਸ਼ੇਰ ਕਹਿੰਦਾ ਮੈਂ ਸੁਣਿਆ ਸੁਣਿਆ ਤੇ ਮੇਰੇ ਮਨ ਵਿਚ ਆਇਆ, ਮਰ ਤਾਂ ਰਹੀ, ਅੱਜ ਨੀ ਤੇ ਕੱਲ ਨੂੰ ਸਰੀਰ ਤਾਂ ਖਤਮ ਹੁੰਦਾ ਹੀ ਪਿਆ। ਸਾਰੀ ਉਮਰ ਜੀਵਾਂ ਨੂੰ ਮਾਰਿਆ, ਖਾਧਾ ਤੇ ਸਰੀਰ ਨੂੰ ਚਲਾਇਆ, ਤੇ ਹੁਣ ਤਾਂ ਇਹ ਸਰੀਰ ਅੱਜ ਕੱਲ ਜਵਾਬ ਦਿੰਦਾ ਹੀ ਪਿਆ। ਇਹਨਾਂ ਗੜਿਆਂ ਦੀ ਮਾਰ ਨਾਲ ਉਂਝ ਹੀ ਬੜਾ ਸਿੱਥਲ ਹੋ ਗਿਆ, ਰੁਕ ਗਏ ਮੇਰੇ ਪੈਰ, ਕਗਾਰ ਦੇ ਅੰਦਰ ਜਾਣ ਤੋਂ ਮੈਂ ਰੁਕ ਗਿਆ। ਤੇ ਜੇ ਮੈਂ ਅੰਦਰ ਗਿਆ, ਜੇ ਤਾਂ ਮੈਨੂੰ ਵੇਖ ਕੇ ਜਿਵੇਂ ਉਹ ਕਹਿੰਦਾ ਹੈ ਕਿ ਮਰ ਜਾਵਾਂਗਾ, ਜੇ ਮਰ ਹੀ ਗਿਆ, ਬੇਹੋਸ਼ ਹੋ ਗਿਆ, ਭੁੱਖ ਤਾਂ ਲੱਗੀ ਹੈ, ਸ਼ਿਕਾਰ ਦੀ ਲੋੜ ਤਾਂ ਹੈ, ਪਰ ਕੌਣ ਮੇਰੀ ਕਗਾਰ ਤਾਂ ਨੇੜੇ ਕੋਈ ਨਹੀਂ ਆਉਂਦਾ। ਮੇਰੇ ਘੁਰਨੇ ਤਾਂ ਨੇੜੇ ਕੋਈ ਜਾਨਵਰ ਨਹੀਂ ਫਟਕਦਾ। ਇਹ ਬੰਦੇ ਕਿਸ ਤਰ੍ਹਾਂ ਆ ਗਏ ਨੇ, ਚਲੋ ਆ ਹੀ ਗਏ ਨੇ, ਤੇ ਘਰ ਆਇਆਂ ਨੂੰ ਮਾਰੀ ਦਾ ਥੋੜਾ। ਜਿਹੜੇ ਆ ਹੀ ਗਏ ਨੇ, ਜੇ ਹੁਣ ਮੈਂ ਅੰਦਰ ਵੜਿਆ ਤੇ ਇਹ ਨਾ ਹੀ ਬੇਹੋਸ਼ ਹੋਇਆ, ਨਾ ਹੀ ਮਰਿਆ, ਭਾਜੀ ਗਏ ਬਾਹਰ, ਤੇ ਬਾਹਰ ਨਿਕਲੇ ਤੇ ਗੜਿਆਂ ਦੀ ਮਾਰ ਥੱਲੇ ਆ ਕੇ ਮਰ ਗਏ, ਤਾਂ ਵੀ ਮਾੜਾ ਹੋ ਗਿਆ। ਚਲੋ ਇਹ ਜਿਉਂਦੇ ਰਹਿਣ, ਇਹ ਆ ਗਏ ਨੇ, ਬਚ ਜਾਏ। ਮੈਂ ਜੇ ਜਿਉਂਦਾ ਰਹਿ ਗਿਆ ਤੇ ਰਹਿ ਗਿਆ, ਨਹੀਂ ਤਾਂ ਮਰ ਹੀ ਜਾਵਾਂਗਾ। ਉਹ ਆਤਮਾ, ਸ਼ੇਰ ਦੀ ਆਤਮਾ ਕਹਿੰਦੀ ਮੈਂ ਬਾਹਰ ਬੈਠ ਗਿਆ, ਗੜੇ ਪੈਂਦੇ ਰਹੇ ਮੇਰੇ ਸਿਰ ਚ, ਮੈਂ ਜ਼ਖਮੀ ਹੁੰਦਾ ਚਲਾ ਗਿਆ ਤੇ ਅਖੀਰ ਠੰਡ ਨਾਲ ਮੈਂ ਮਰ ਗਿਆ। ਉਸ ਦੇ ਪੁੰਨ ਦੇ ਬਦਲੇ ਮੈਨੂੰ ਇਹ ਸਵਰਗ, ਔਰ ਸਵਰਗ ਵਿਚ ਇਹ ਪਰਮ ਸੁਖ ਮਿਲਿਆ ਕਿ ਮੈਂ ਆਪਣੇ ਘੁਰਨੇ ਵਿਚ ਦੋ ਬੰਦਿਆਂ ਨੂੰ ਸ਼ਰਨ ਦਿੱਤੀ, ਉਹਨਾਂ ਨੂੰ ਜਿਉਂਦੇ ਰਹਿਣ ਦਿੱਤਾ, ਉਹਨਾਂ ਨੂੰ ਟਿਕੇ ਰਹਿਣ ਦਿੱਤਾ, ਉਹਨਾਂ ਨੂੰ ਆਸਰਾ ਮਿਲਿਆ ਮੇਰੇ ਕਗਾਰ ਵਿਚ। ਮਹਾਰਾਜ ਨੇ ਸਾਈਂ ਲੋਕ ਦੇ ਸਿਰ ਤੋਂ ਹੱਥ ਚੁੱਕ ਲਿਆ, ਫਕੀਰ ਨੇ ਅੱਖਾਂ ਖੋਲੀਆਂ, ਕਹਿੰਦਾ ਮਹਾਰਾਜ ਇਹ ਕੀ? ਸ਼ਬਦ ਕਹਿੰਦੇ ਨੇ ਕੀ? ਕਹਿੰਦਾ ਜੀ ਸਵਰਗ ਵੇਖਿਆ, ਸਵਰਗ ਵਿਚ ਆਤਮਾਵਾਂ ਨੂੰ ਵਡੇਰਾ ਸੁੱਖ ਮਿਲਦਾ ਵੇਖਿਆ, ਔਰ ਇੱਕ ਸ਼ੇਰ ਦੀ ਆਤਮਾ ਨੂੰ ਵੱਡਾ ਸੁੱਖ ਮਾਣਦਿਆਂ ਵੇਖਿਆ। ਮਹਾਰਾਜ ਕਹਿਣ ਲੱਗੇ ਕਿਸ ਗੱਲੋਂ? ਅਖੀ ਉਹਨੇ ਆਪਣੀ ਕਗਾਰ ਵਿਚ ਦੋ ਰਾਹ ਜਾਂਦੇ ਬੰਦਿਆਂ ਨੂੰ ਆਸਰਾ ਲਈ ਬੈਠਿਆਂ ਨੂੰ ਆਸਰਾ ਲਈ ਰਹਿਣ ਦਿੱਤਾ ਸੀ, ਬਸ ਇੰਨੀ ਗੱਲ। ਮਹਾਰਾਜ ਕਹਿਣ ਲੱਗੇ ਫਿਰ ਅਸੀਂ ਜੇ ਕੁਝ ਬਣਾ ਜਾਈਏ ਤੇ ਮਗਰਲਿਆਂ ਦੇ ਕੰਮ ਆਵੇ, ਕੁਝ ਲੋਕਾਂ ਨੂੰ ਆਸਰਾ ਮਿਲ ਜਾਏ, ਲੋਕਾਂ ਨੂੰ ਬਹਿਣ ਜੋਗੀ ਛੱਤ ਮਿਲ ਜਾਏ, ਰਹਿਣ ਜੋਗਾ ਟਿਕਾਣਾ ਮਿਲ ਜਾਏ, ਰਾਹ ਜਾਂਦੇ ਰਾਹੀਆਂ ਨੂੰ ਸੁੱਖ ਦਾ ਥਾਂ ਮਿਲ ਜਾਏ, ਤੇ ਕੀ ਗੁਨਾਹ ਹੈ? ਭਲਿਆਂ ਲੋਕਾਂ ਇਹ ਅਸੀਂ ਆਪਣੇ ਵਾਸਤੇ ਨਹੀਂ ਬਣਾ, ਇਹ ਸਾਰਾ ਕੁਝ ਉਸਾਰਿਆ ਜਾ ਰਿਹਾ ਆਪਣੇ ਵਾਸਤੇ ਨੇ, ਬਸ ਇੰਨਾ ਹੀ ਫਰਕ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉਸਾਰਦੇ ਨੇ, ਕਹਿੰਦਾ ਜੀ ਫਿਰ ਤੁਹਾਡੇ ਪੁੱਤਰਾਂ ਵਾਸਤੇ ਹੋਵੇਗਾ। ਸਾਹਿਬ ਕਲਗੀਧਰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮੇਰਾ ਪੁੱਤਰ ਉਹ ਆਪਣੇ ਘਰ ਆਪੇ ਬਣਾ ਲਏਗਾ, ਉਹਦੇ ਜਨਮ ਦੇ ਘਰ ਹੋਰ, ਉਹਦੇ ਅੰਤਮ ਸਥਾਨ ਹੋਰ। ਫਿਰ ਜੀ ਪੋਤਰਿਆਂ ਵਾਸਤੇ ਵੀ ਤਾਂ ਹੋ ਸਕਦਾ? ਤੇ ਮਹਾਰਾਜ ਕਹਿੰਦੇ ਨਹੀਂ, ਮੇਰੇ ਪੋਤਰਿਆਂ ਦੇ ਵੀ ਟਿਕਾਣੇ ਤੇ ਘਰ ਹੋਰ ਨੇ, ਪਤਾ ਨਹੀਂ ਉਹਨਾਂ ਕਿੱਥੇ ਕਿੱਥੇ ਜਾ ਕੇ ਸਦਾ ਲਈ ਟਿਕ ਜਾਣਾ। ਇਹ ਘਰ ਤਾਂ ਸੰਸਾਰ ਵਾਸਤੇ ਹੈ, ਪਰਉਪਕਾਰ ਵਾਸਤੇ ਹੈ, ਪਿਆਰ ਵਾਸਤੇ ਹੈ, ਸੇਵਾ ਵਾਸਤੇ, ਲੋਕਾਂ ਦੇ ਭਲੇ ਵਾਸਤੇ ਹੈ, ਪਕੜ ਵਾਸਤੇ ਨਹੀਂ, ਆਪਣੀ ਜਦਾਦ ਵਾਸਤੇ ਨਹੀਂ, ਬਸ ਇੰਨਾ ਹੀ ਫਰਕ ਹੈ। ਗੁਰੂ ਘਰ ਚ ਐਸਾ ਸੋਚਿਆ ਗਿਆ ਕਿ ਜੋ ਕੁਝ ਉਸਾਰਨਾ ਹੈ ਪਿਆਰ ਤੇ ਪਰਉਪਕਾਰ ਵਾਸਤੇ ਸਵਾਰਨਾ। ਇਹ ਕੰਸਟਰਕਸ਼ਨ ਦਾ ਮੰਤਵ ਹੋਰ ਹੈ, ਲੇਕਿਨ ਆਮ ਮਨੁੱਖ ਕੀ ਕਰ ਰਹੇ ਹੈ? ਉਹ ਜੋ ਕੁਝ ਬਣਾ ਰਹੇ ਹੈ ਚਿੱਤ ਉਹਦੇ ਵਿਚ ਫਸਿਆ ਚਲਿਆ ਜਾ ਰਿਹਾ, ਤਦੇ ਤਾਂ ਸੁਚੇਤ ਕੀਤਾ ਕੀ ਲੱਗਿਆ। ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਮੰਡਪ ਮਾਲ ਨਾ ਲਾਏ ਮਰਗਸਤਾਣੀ ਚਿੱਤ ਧਰ, ਤੂੰ ਤਾਂ ਮਹਿਲਾਂ ਨਾਲ ਚਿੱਤ ਲਾ ਕੇ ਬਹਿ ਗਏ। ਮਰ ਕੇ ਜਿੱਥੇ ਜਾਣਾ ਹੈ ਮਸਾਣਾ ਵਿਚ ਕਬਰਾਂ ਵਿਚ, ਉੱਥੇ ਧਿਆਨ ਰੱਖ, ਮੌਤ ਵੱਲ ਜਾਗ, ਮੌਤ ਵੱਲ ਧਿਆਨ ਰੱਖ, ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ। ਤੇ ਜੇ ਤੂੰ ਇਧਰ ਚਿੱਤ ਲਾਈ ਰੱਖਿਆ ਤਾਂ ਫਿਰ ਇਹ ਵੀ ਕਹਿੰਦੇ ਨੇ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਵੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ, ਟਿਕਾਣਾ ਤਾਂ ਉੱਥੇ, ਇਹ ਤਾਂ ਛੱਡ ਜਾਣ ਵਾਲੀ ਥਾਂ, ਇਹ ਪਸਾਰਾ ਪਾ ਕੇ ਬਹਿ ਗਏ। ਇਹ ਨਹੀਂ ਕਿ ਰੁਕ ਜਾਣਾ ਉਸਾਰਨ ਤੋਂ, ਨਹੀਂ, ਇਸ ਉਸਾਰੇ ਵਿਚ ਮਨ ਨੂੰ ਲਾਉਣ ਤੋਂ ਰੁਕਣਾ, ਆਪਣੇ ਆਪ ਮਨ ਨਹੀਂ ਫਸਾਉਣਾ ਇਹਦੇ ਵਿਚ, ਮਨ ਕਿੱਥੇ ਲਾਉਣਾ ਹੈ? ਬਾਬਾ ਫਰੀਦ ਬੜੀ ਪਿਆਰੀ ਗੱਲ ਕਹਿੰਦੇ, ਬਾਬਾ ਜੀ ਕਹਿੰਦੇ ਨੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ
ਆ ਸੱਜਣਾ ਅੱਲਾ ਨਾਲ ਮੰਨ ਲਾ, ਰੱਬ ਨਾਲ ਮੰਨ ਜੋ। ਇਹ ਤਨ ਹੋਸੀ ਖਾਕ ਨਿਮਾਣੀ ਗੋਰ ਕਰੇ, ਇਹ ਸਰੀਰ ਨੇ ਮਿੱਟੀ ਹੋ ਕੇ ਨੀਵੀਂ ਕਬਰ ਚ ਪੈ ਜਾਣਾ। ਅੱਜ ਮਿਲਾਵਾ ਸ਼ੇਖ ਫਰੀਦ ਟਾਕਮ ਕੂੰਜੜੀਆਂ, ਅੱਜ ਮੇਰਾ ਰੱਬ ਨਾਲ ਨੇੜ ਹੋਇਆ। ਮੈਂ ਆਪਣੀਆਂ ਵਾਸ਼ਨਾਵਾਂ ਨੂੰ, ਮੋਹ ਨੂੰ, ਕਾਮਨਾਵਾਂ ਨੂੰ ਠੱਲ ਪਾ ਲਈ। ਟਾਕਮ ਕੂੰਜੜੀਆਂ ਮਨੋ ਮਚੰਦੜੀਆਂ, ਤੇ ਨਾਲੇ ਕਹਿੰਦੇ ਨੇ ਦੇਖ ਜੇ ਜਾਣਾ ਮਰ ਜਾਈਏ ਘੁੰਮਣਾ, ਪਤਾ ਵੀ ਜਾਣਾ ਵੀ ਹੈ ਤੇ ਮੁੜ ਕੇ ਵੀ ਕੋਈ ਨੀ ਆਉਣਾ। ਤੇ ਫਿਰ ਝੂਠੀ ਦੁਨੀਆਂ ਲੱਗ ਨਾ ਆਪ ਵਜਾਈਏ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਜੋ ਗੁਰੂ ਰਾਹ ਦੱਸਦਾ ਉਸ ਰਾਹ ਤੇ ਚੱਲ। ਤੇ ਗੁਰੂ ਤਾਂ ਨੀ ਕਹਿੰਦਾ ਮੋਹ ਪਾ ਕੇ ਬਹਿ ਜਾ, ਪਕੜ ਕੇ ਬਹਿ ਜਾ, ਪਸਾਰਾ ਪਾ ਕੇ ਬਹਿ ਜਾ। ਗੁਰੂ ਤਾਂ ਨੀ ਆਖਦਾ, ਗੁਰੂ ਤਾਂ ਕਹਿੰਦਾ ਕਰੀ ਚੱਲ, ਲੇਕਿਨ ਉਸ ਤਰ੍ਹਾਂ ਕਰ ਸੁਖਦੇਵ ਆਇਆ ਸੀ ਨਾ। ਐਸਾ ਬੰਦਾ ਜਿਸ ਨੇ ਕਿਹਾ ਸੀ ਕਿ ਮੈਂ ਤਾਂ ਜਨਮ ਤਾਂ ਲਵਾਂ, 12 ਵਰੇ ਮਾਤਾ ਦੇ ਗਰਭ ਚ ਬੈਠਾ ਹੈ, ਕਹਿੰਦਾ ਜਨਮ ਤਾਂ ਲਵਾਂਗਾ, ਮਾਇਆ ਅਲੋਪ ਕਰ ਦਿਓ ਧਰਤੀ ਤੋਂ ਘੱਟੋ ਘੱਟ 3 ਘੜੀਆਂ ਵਾਸਤੇ, ਮਾਇਆ ਧਰਤੀ ਤੋਂ ਉੱਠ ਜਾਵੇ ਤਾਂ ਜਨਮ ਲਵਾਂਗਾ। ਮਾਇਆ ਧਰਤੀ ਤੋਂ ਅਲੋਪ ਕੀਤੀ ਗਈ 3 ਘੜੀਆਂ ਵਾਸਤੇ, ਤੇ ਇਸ ਨੇ ਜਨਮ ਲੈ ਕੇ ਸਮਾਧੀ ਧਾਰਨ ਕਰ ਲਈ, ਸਮਾਧੀ ਲਾ ਕੇ ਬੈਠਾ ਰਿਹਾ। ਲੇਕਿਨ ਜਿਸ ਦਿਨ ਉਹ ਚਿੜੀ ਤੇ ਚਿੜੇ ਨੇ ਆਲਣੇ ਪਾਉਂਦੀਆਂ ਗੱਲਾਂ ਕੀਤੀਆਂ ਆਪਸ ਵਿਚ, ਇਹ ਤਾਂ ਨਿਗੁਰੇ ਦਾ ਸਿਰ ਹੈ, ਨਿਗੁਰੇ ਦੀਆਂ ਜਟਾਵਾਂ ਨੇ, ਇਹਨੇ ਤਾਂ ਗੁਰੂ ਹੀ ਕੋਈ ਨੀ ਧਾਰਿਆ, ਜਮਦਾ ਹੀ ਸਮਾਧੀ ਲਾ ਕੇ ਬਹਿ ਗਿਆ, ਗੁਰੂ ਕੀਤਾ ਹੀ ਕੋਈ ਨੀ। ਤਬਕਿਆ ਉੱਠਿਆ, ਗੁਰੂ ਕਰਨ ਦੀ ਲੋੜ ਜਾਪੀ, ਪੁੱਛਿਆ ਸਾਰਿਆਂ ਨੂੰ ਗੁਰੂ ਕੌਣ ਧਾਰਾ। ਲੋਕਾਂ ਕਿਹਾ ਤੇਰੇ ਨਾਲ ਵੱਡਾ ਕੋਈ ਮਾਇਆ ਦਾ ਤਿਆਗੀ ਹੋਵੇ, ਤੂੰ ਜਿਸ ਨੇ ਜਨਮ ਤੋਂ ਮਾਇਆ ਦੇਖੀ ਨਹੀਂ, ਤੇਰੇ ਮਨ ਤੇ ਮਾਇਆ ਦਾ ਪ੍ਰਭਾਵ ਨਹੀਂ, ਤੈਥੋਂ ਕੋਈ ਵੱਡਾ ਮਾਇਆ ਦਾ ਤਿਆਗੀ ਹੋਵੇ। ਫਿਰ ਕਹਿਣ ਲੱਗੇ ਰਾਜੇ ਜਨਕ ਭੁੱਲ ਜਾ, ਕਮਾਲ ਹੈ ਉਹ ਤਾਂ ਰਾਜਾ ਹੈ, ਉਹ ਤਾਂ ਪਸਾਰਾ ਪਾ ਕੇ ਬੈਠਾ। ਕਹਿਣ ਲੱਗੇ ਨਹੀਂ, ਉਹਦਾ ਪਸਾਰਾ ਨਾ ਵੇਖ, ਉਹਦੀ ਬਿਰਤੀ ਵੇਖ। ਆ ਗਿਆ ਆ ਗਿਆ ਤੇ ਮਹਾਰਾਜ ਜਨਕ ਦੇ ਕੋਲ ਖਲੋਤਾ ਹੈ। ਅਜੇ ਗੱਲਾਂ ਆਰੰਭ ਹੀ ਹੋਈਆਂ ਨੇ, ਜਾਣਕਾਰੀ ਇੱਕ ਦੂਜੇ ਦੀ ਹੋ ਰਹੀ। ਮਹਾਰਾਜ ਜਨਕ ਦਾ ਠਾਠ ਬਾਠ ਵੇਖ ਕੇ ਚੱਕਰਤ ਹੋ ਰਿਹਾ, ਇਹ ਮੇਰਾ ਗੁਰੂ ਹੋਵੇਗਾ, ਇਹ ਮੈਨੂੰ ਦੇਵੇਗਾ ਉਪਦੇਸ਼, ਇਹਦੇ ਕੋਲੋਂ ਮੈਂ ਦੀਕਸ਼ਾ ਲਵਾਂਗਾ। ਅਜੇ ਉਹ ਸੋਚਾਂ ਵਿੱਚ ਹੀ ਹੈ, ਇੱਕ ਬੰਦਾ ਭੱਜਿਆ ਆਇਆ, ਕਹਿੰਦਾ ਮਹਾਰਾਜ ਨਗਰ ਵਿੱਚ ਅੱਗ ਲੱਗ ਗਈ। ਮਹਾਰਾਜ ਜਨਕ ਕਹਿੰਦੇ ਨੇ ਜਾਓ ਭਾਈ, ਦੇਖਦੇ ਨੀ ਤੁਸੀਂ ਮਹਾਰਿਸ਼ੀ ਆਏ ਨੇ, ਇਹਨਾਂ ਨਾਲ ਕੋਈ ਧਰਮ ਦੀ ਗੱਲ ਕਰਾਂਗੇ, ਜਾਓ ਖਲਲ ਨਾ ਪਾਓ, ਐਵੇਂ ਵਿੱਚ ਗੱਲਬਾਤ ਨਾ ਕਰੋ, ਦੂਸਰੀ ਫਾਲਤੂ ਗੱਲ ਨਾ ਕਰੋ ਕੋਈ। ਦੂਸਰਾ ਬੰਦਾ ਥੋੜੀ ਦੇਰ ਨੂੰ ਭੱਜਾ ਆਇਆ ਕਿ ਮਹਾਰਾਜ ਅੱਗ ਬਹੁਤ ਬੁਰੀ ਤਰ੍ਹਾਂ ਫੈਲ ਗਈ ਹੈ ਨਗਰ ਵਿੱਚ, ਨਗਰ ਧੜ ਧੜ ਚੱਲ ਰਿਹਾ ਹੈ। ਤੇ ਮਹਾਰਾਜ ਜਨਕ ਕਹਿੰਦੇ ਨੇ ਜਾਓ ਬੁੱਝ ਜੀਏ ਤੇ ਬੁਝਾਓ, ਮੈਨੂੰ ਪਰੇਸ਼ਾਨ ਨਾ ਕਰੋ, ਤੁਹਾਨੂੰ ਪਤਾ ਨੀ ਮੈਂ ਸਾਧੂ ਕੋਲ ਬੈਠਾ ਗੱਲਬਾਤ ਕਰ ਰਿਹਾ, ਧਰਮ ਦੀ ਗੱਲ ਚੱਲ ਰਹੀ ਹੈ। ਤੀਸਰਾ ਬੰਦਾ ਆਇਆ ਕਿ ਮਹਾਰਾਜ ਅੱਗ ਤਾਂ ਮਹਿਲ ਦੇ ਚਾਰੇ ਪਾਸੇ ਫੈਲਦੀ ਚਲੀ ਜਾ ਰਹੀ। ਹੱਥ ਦੇ ਇਸ਼ਾਰੇ ਨਾਲ ਮਹਾਰਾਜ ਜਨਕ ਨੇ ਉਹਨੂੰ ਵੀ ਮੋੜ ਦਿੱਤਾ। ਚੌਥਾ ਬੰਦਾ ਆਇਆ ਭੱਜਾ, ਕਹਿੰਦਾ ਮਹਾਰਾਜ ਅੱਗ ਤਾਂ ਡਿਓੜੀ ਨੂੰ ਲੱਗ ਗਈ, ਮਹਿਲ ਦੀ ਡਿਓੜੀ ਨੂੰ, ਮੁੱਖ ਦੁਆਰ ਨੂੰ ਅੱਗ ਲੱਗ ਗਈ। ਤੇ ਮਹਾਰਾਜ ਜਨਕ ਨੇ ਹੱਥ ਨਾਲ ਫੇਰ ਇਸ਼ਾਰਾ ਕੀਤਾ ਜਾਓ, ਪਰ ਸੁਖਦੇਵ ਭੱਜਿਆ। ਮਹਾਰਾਜ ਜਨਕ ਕਹਿੰਦੇ ਤੂੰ ਕਿੱਧਰ ਚੱਲਿਆ? ਕਿ ਮਹਾਰਾਜ ਮੇਰੀ ਉਹ ਲੰਗੋਟੀ ਉੱਥੇ ਪਈ, ਮੇਰੀ ਚਿੱਪੀ ਪਈ, ਮੇਰੀ ਚਿੱਪੀ ਤੇ ਲੰਗੋਟੀ ਡਿਓੜੀ ਚ ਪਈਆਂ। ਮਹਾਰਾਜ ਜਨਕ ਕਹਿੰਦੇ ਫਿਰ ਕੀ ਹੋਇਆ? ਸੜ ਜਾਣਗੀਆਂ। ਮਹਾਰਾਜ ਜਨਕ ਕਹਿੰਦੇ ਨੇ ਤੂੰ ਤਾਂ ਮਾਇਆ ਤੋਂ ਬਹੁਤ ਉੱਚਾ ਹੈ। ਅੱਛਾ, ਜਿਹੜੀ ਮਾਇਆ ਦੀ ਗੱਲ ਨਹੀਂ, ਉਹ ਚਿੱਪੀ ਤੇ ਲੰਗੋਟੀ ਦੀ ਗੱਲ ਹੈ। ਹੱਸ ਪਏ, ਕਹਿਣ ਲੱਗੇ ਬਸੈਨੀ ਗੱਲ ਹੈ, ਤੇਰੀ ਮਾਇਆ ਉਹ ਲੰਗੋਟੀ ਤੇ ਚਿੱਪੀ ਤੇ ਮੇਰੀ ਮਾਇਆ ਇਹ ਸਾਰਾ ਨਗਰ ਤੇ ਮਹਿਲ, ਪਰ ਇਹ ਸਾਰਾ ਸੜ ਰਿਹਾ, ਮੈਨੂੰ ਕੋਈ ਪਰਵਾਹ ਨਹੀਂ। ਤੇਰੀ ਲੰਗੋਟੀ ਤੇ ਚਿੱਪੀ ਦਾ ਤੈਨੂੰ ਕਿੰਨਾ ਫਿਕਰ ਹੈ? ਤੂੰ ਕਿਵੇਂ ਕਹਿਣਾ ਮੈਂ ਮਾਇਆ ਤੋਂ ਉੱਚਾ? ਜਾਂ ਤੈਨੂੰ ਉਪਦੇਸ਼ ਨਹੀਂ ਦੇਣਾ, ਐਵੇਂ ਮਾਇਆ ਦਾ ਤਿਆਗੀ ਹੋਣ ਦਾ ਹੰਕਾਰ ਕਰਨਾ, ਤੂੰ ਤਾਂ ਬੜਾ ਵੱਡਾ ਮਾਇਆਦਾਰ ਹੈ। ਫਿਰ ਨਿਮਰਤਾ ਨੂੰ ਧਾਰਨ ਕਰਨ ਵਾਸਤੇ ਜਿੱਥੇ ਝੂਠੇ ਪੱਤਲ ਸੁੱਤੇ ਜਾਂਦੇ ਸਨ ਨਾ, ਉੱਥੇ ਖਲੋਤਾ ਰਿਹਾ ਕਈ ਵਰੇ, ਉੱਥੇ ਖਲੋਤਾ ਰਿਹਾ। ਝੂਠਣ ਝੂਠ ਪਈ ਸਰੂਪ ਪਰਖਿਣ, ਮਨੁਆ ਤਿਲ ਨਾ ਡੁਲਾਵੇ। ਜਿਸ ਵੇਲੇ ਮਹਾਰਾਜ ਜਨਕ ਨੇ ਵੇਖਿਆ ਹੁਣ ਹੰਕਾਰ ਨਾਂ ਦੀ ਕੋਈ ਥਾਂ ਨਹੀਂ ਰਹਿ ਗਈ, ਹੁਣ ਤਾਂ ਨਿਮਰਤਾ ਹੀ ਨਿਮਰਤਾ ਹੈ। ਕਢਵਾ ਲਿਆ ਝੂਠ ਵਿੱਚੋਂ, ਇਸ਼ਨਾਨ ਕਰਾਇਆ, ਬਿਠਾਇਆ, ਆ ਤੈਨੂੰ ਕੁਝ ਦੱਸੀਏ ਕਿ ਮਹਾਰਾਜ ਦਿਓ ਉਪਦੇਸ਼ ਕਰੋ ਕਿਰਪਾ। ਇੱਕ ਥਾਲੀ ਤੇਲ ਦੀ ਭਰ ਕੇ ਦੇ ਦਿੱਤੀ, ਕਹਿਣ ਲੱਗੇ ਜਾ ਨਗਰ ਵੇਖਿਆ, ਆ ਥਾਲੀ ਤੇਲ ਦੀ ਚੁੱਕੀ ਲਿਜਾ ਤੇ ਵੇਖੀ ਤੇਲ ਦਾ ਇੱਕ ਕਤਰਾ ਵੀ ਥੱਲੇ ਨਾ ਡਿੱਗੇ, ਤਾਂ ਤੇਰੇ ਨਾਲ ਦੋ ਬੰਦੇ ਜਾ ਰਹੇ ਨੇ, ਜੇ ਤੇਲ ਜਰਾ ਵੀ ਡੁੱਲਿਆ ਤੇਰਾ ਸਿਰ ਲਾ ਦੇਣਗੇ, ਉਪਦੇਸ਼ ਤੈਨੂੰ ਮੁੜ ਕੇ ਦਿਆਂਗੇ। ਉਧਰ ਹੋ ਕੇ ਆ, ਨਗਰ ਵੇਖਿਆ, ਫਿਰ ਤੈਨੂੰ ਦੱਸਣੇ ਆ। ਥਾਲੀ ਤੇਲ ਦੀ ਚੁੱਕ ਕੇ ਤੁਰ ਪਿਆ, ਤੁਰਿਆ ਗਿਆ ਬਾਜ਼ਾਰਾਂ ਗਲੀਆਂ ਵਿੱਚ,
ਸਾਰਾ ਨਗਰ ਫਿਰ ਕੇ ਆ ਗਿਆ। ਦੋ ਬੰਦੇ ਤਲਵਾਰਾਂ ਨੰਗੀਆਂ ਲੈ ਕੇ ਮਗਰ ਤੁਰੇ ਆ ਰਹੇ। ਉਹਦਾ ਧਿਆਨ ਇੱਕ ਤਾਂ ਥਾਲੀ ਵਿੱਚ ਹੈ ਤੇ ਇੱਕ ਥੱਲੇ ਰਾਹ ਦੇ ਠੇਡਿਆਂ ਤੇ ਰੋੜਿਆਂ ਵੱਲ ਕਿ ਕਿਧਰੇ ਪੈਰ ਥਿੜਕ ਨਾ ਜਾਵੇ, ਤੇਲ ਡੁੱਲ ਨਾ, ਜੇ ਤੇਲ ਡੁੱਲ ਗਿਆ ਤੇ ਲਾ ਦੇਣਗੇ ਸਿਰ। ਸਾਰਾ ਨਗਰ ਫੇਰ ਕੇ ਲੈ ਆਂਦਾ, ਲਿਆ ਕੇ ਥਾਲੀ ਰੱਖ ਦਿੱਤੀ। ਬੜਾ ਖੁਸ਼ ਹੈ, ਕਹਿਣ ਲੱਗਾ ਮਹਾਰਾਜ ਵੇਖ ਲੋ ਇੱਕ ਕਤਰਾ ਨਹੀਂ ਗਿਰਿਆ ਕਿਧਰੇ। ਮਹਾਰਾਜ ਜਨਕ ਕਹਿਣ ਲੱਗੇ ਚੰਗਾ ਕੀਤਾ, ਤੇਲ ਨਹੀਂ ਡਿੱਗਣ ਦਿੱਤਾ, ਹੁਣ ਤੂੰ ਇਹ ਦੱਸ ਨਗਰ ਦਾ ਕੀ ਵੇਖਿਆ। ਸਿਰ ਨੀਵਾਂ ਕਰਕੇ ਕਹਿਣ ਲੱਗਾ ਮਹਾਰਾਜ ਨਗਰ ਕੀ ਵੇਖਣਾ ਸੀ, ਤੇਲ ਦਾ ਧਿਆਨ ਰਿਹਾ ਜਾਂ ਰਾਹ ਦੇ ਰੋੜਿਆਂ ਵੱਡਿਆਂ ਤੇ ਖੱਡਿਆਂ ਦਾ ਧਿਆਨ ਰਿਹਾ, ਤੇਲ ਤੇ ਰਾਹ ਦੇ ਧਿਆਨ ਵਿੱਚ ਨਗਰ ਨਹੀਂ ਵੇਖਿਆ ਗਿਆ, ਫਿਰ ਕਦੇ ਵੇਖ ਲਵਾਂਗੇ। ਮਹਾਰਾਜ ਜਨਕ ਕਹਿਣ ਲੱਗੇ ਸਾਰਾ ਨਗਰ ਫਿਰ ਆਇਆ, ਧਿਆਨ ਤੇਰਾ ਤੇਲ ਵਿੱਚ ਰਿਹਾ ਤੇ ਰਾਹ ਵਿੱਚ ਰਿਹਾ, ਬਸ ਇੰਨੀ ਗੱਲ ਪੱਲੇ ਬੰਨ ਲੈ, ਮੇਰਾ ਉਪਦੇਸ਼ ਇੰਨਾ ਹੀ ਹੈ। ਕਿ ਮਹਾਰਾਜ ਕੀ? ਮਹਾਰਾਜ ਜਨਕ ਕਹਿਣ ਲੱਗੇ ਬਸ ਤੇਰੇ ਹਿਰਦੇ ਦੀ ਥਾਲੀ ਵਿੱਚ ਪ੍ਰਭੂ ਸਿਮਰਨ ਦਾ ਤੇਲ ਹੈ, ਉਹਨੂੰ ਨਹੀਂ ਡਿੱਗਣ ਦੇਣਾ, ਧਿਆਨ ਮੇਰੇ ਦੱਸੇ ਰਾਹ ਤੇ ਰੱਖਣਾ। ਜੋ ਭਗਤੀ ਦਾ ਮਾਰਗ ਮੈਂ ਤੈਨੂੰ ਦੱਸਣ ਲੱਗਾ, ਧਿਆਨ ਉਹਦੇ ਵਿੱਚ ਰੱਖੇ, ਉਹਦੇ ਚ ਡਿੱਗਣਾ ਨੀ, ਡੋਲਣਾ ਨੀ, ਪੈਰ ਨਾ ਥਿੜਕੇ, ਤੇ ਪ੍ਰਭੂ ਸਿਮਰਨ ਹਿਰਦੇ ਵਿੱਚੋਂ ਇੱਕ ਪਲ ਵਾਸਤੇ ਵੀ ਇਧਰ ਉਧਰ ਨਾ ਹੋ। ਜਿਨ੍ਹਾਂ ਨੂੰ ਜੀਵਨ ਦੀ ਬੜੀ ਸਾਰ ਹੈ, ਜਿਨ੍ਹਾਂ ਨੂੰ ਜੀਵਨ ਦੇ ਸਵਾਸਾਂ ਦਾ ਮੁੱਲ ਪਤਾ ਹੈ, ਉਹ ਕਬੀਰ ਕਹਿੰਦੇ ਨੇ ਨਾ, ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਬਿਸਰੇ ਰਾਮ ਸੁਨੇਹੀ। ਬੜਾ ਕਿਸੇ ਨੇ ਪੁੱਛਿਆ ਸੀ ਕਬੀਰ ਜੀ ਰਾਮ ਕਦੋਂ ਚੇਤੇ ਕਰਦੇ ਹੋ, ਤੁਸੀਂ ਤਾਂ ਕੱਪੜਾ ਬੁਣੀ ਜਾਂਦੇ, ਰਾਮ ਨੂੰ ਕਦੋਂ ਚੇਤੇ ਕਰਦੇ ਹੋ? ਉਹ ਕਹਿੰਦੇ ਨੇ ਚੇਤੇ ਕਰਨ ਦੀ ਗੱਲ ਨਹੀਂ, ਇੱਥੇ ਤਾਂ ਭੁੱਲਣ ਦਾ ਮਸਲਾ ਬਣੇ। ਕਾਹਦਾ? ਕਹਿੰਦਾ ਜਿਸ ਵੇਲੇ ਮੈਂ ਬੇੜੀ ਚ ਨਲਕੀ ਪਾਉਣਾ ਤੇ ਧਾਗਾ ਚੜਾਉਣ ਲੱਗਣਾ, ਉਸ ਵੇਲੇ ਸੁਰਾਖ ਦੇ ਅੱਗੇ ਧਾਗਾ ਰੱਖ ਕੇ ਸਿਲੰਦਰ ਨੂੰ ਖਿੱਚਣਾ, ਮੇਰਾ ਰਾਮ ਕਹਿਣਾ ਰੁਕ ਜਾਂਦਾ। ਹਰ ਇੱਕ ਨਲਕੀ ਬਦਲਣ ਵੇਲੇ ਮੇਰੇ ਕੋਲੋਂ ਰਾਮ ਕਹਿਣਾ, ਇੱਕ ਵਾਰੀ ਇੱਕ ਸਵਾਸ ਮੇਰਾ ਰਾਮ ਕਹਿਣ ਤੋਂ ਮਿਰਥਾ ਚਲਾ ਜਾਂਦਾ। ਇਹ ਜਿਉਂਦੇ ਲੋਕ, ਇਹ ਬੈਠੇ ਨੇ ਕੱਪੜਾ ਬੁਣ ਰਹੇ ਨੇ, ਲੇਕਿਨ ਪਸਾਰਾ ਕੱਪੜੇ ਵਿੱਚ ਨਹੀਂ, ਮਨ ਦਾ ਪਸਾਰਾ ਕੱਪੜੇ ਚ ਨਹੀਂ, ਮਨ ਦਾ ਧਿਆਨ ਸਾਰਾ ਪ੍ਰਭੂ ਸਿਮਰਨ ਚ ਲੱਗਾ। ਮਹਾਰਾਜ ਜਨਕ ਰਾਜ ਕਰ ਰਹੇ ਨੇ ਲੇਕਿਨ ਧਿਆਨ ਪ੍ਰਭੂ ਵਿੱਚ ਹੈ। ਸੁਖਦੇਵ ਨੂੰ ਕਹਿੰਦੇ ਨੇ ਜਿਵੇਂ ਥਾਲੀ ਵਿੱਚ ਧਿਆਨ ਰਿਹਾ, ਰਸਤੇ ਵਿੱਚ ਧਿਆਨ ਰਿਹਾ, ਇਸੇ ਤਰ੍ਹਾਂ ਹਿਰਦੇ ਘਰ ਵਿੱਚ ਬਿਠਾ ਕੇ ਪ੍ਰਭੂ ਦੀ ਯਾਦ ਧਿਆਨ ਉੱਥੇ ਰੱਖਣਾ। ਰਹਿਣਾ ਸੰਸਾਰ ਚ, ਫਿਰਨਾ ਸੰਸਾਰ ਵਿੱਚ ਹੈ, ਧਿਆਨ ਪ੍ਰਭੂ ਸਿਮਰਨ ਚ ਰੱਖਣਾ। ਬਸ ਇੰਨੀ ਕੁ ਜੁਗਤ ਆ ਜਾਵੇ, ਫਿਰ ਇਸ ਸੰਸਾਰ ਦੀ ਚਰਾਗਾਹ ਵਿੱਚ ਆਏ ਹਾਂ, ਇਸ ਧਰਮਸਾਲ ਵਿੱਚ ਧਰਮ ਕਮਾਉਂਦੇ ਤੁਰ ਚੱਲਾਂਗੇ। ਪਸਰਨਾ ਨਹੀਂ ਇੱਥੇ, ਉਲਝਣਾ ਨਹੀਂ ਇੱਥੇ, ਬਲਕਿ ਮਹਾਰਾਸ਼ਟਰ ਪਾਸੇ ਤਾਂ ਐਸਾ ਵੀ ਕਹਿੰਦੇ ਨੇ ਕਿ ਇਸ ਸਾਰੀ ਖੇਡ ਨੂੰ ਕੱਚੀ ਕਰਕੇ ਜਾਣੀ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ, ਵੇਖੀ ਇਸ ਸੰਸਾਰ ਦੀ ਖੇਡ ਨੂੰ ਕਿਤੇ ਸੱਚੀ ਜਾਣ ਕੇ ਤੇ ਸੱਚੇ ਵਾਹਿਗੁਰੂ ਤੋਂ ਟੁੱਟਿਆ ਨਾ।

ਇੱਕ ਤਾਂ ਕਹਿੰਦੇ ਜਿਵੇਂ ਰੇਤ ਦਾ ਘਰ ਹੁੰਦਾ ਨਾ ਇਸ ਤਰ੍ਹਾਂ ਦੀ ਅੱਖੇ, ਇਹ ਕਹਿੰਦੇ ਨੇ ਸੁਪਨੇ ਵਰਗੀ ਵੀ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਸੰਸਾਰ ਦਾ ਜੀਣਾ ਕੀ ਹੈ ਸੁਪਨੇ ਵਾਂਗੂ ਸਮਝ। ਤੇ ਗਲਤੀ ਇਹ ਨਾ ਕਰੀ ਜਿਵੇਂ ਲੋਕ ਕਰ ਰਹੇ ਨੇ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ, ਆਰ ਜਾ ਗਈ ਵਿਹਾਏ ਤੰਦੇ ਤਹਾਇਆ, ਪੂਰਨ ਬਹਿ ਨਾ ਕਾਮ ਮੋਇਆ ਮਾਇਆ। ਤਾਂ ਗਲਤ ਹੋ ਗਿਆ ਕੰਮ, ਸੁਪਨੇ ਨਾਲ ਚਿੱਤ ਨਹੀਂ ਲਾਉਣਾ, ਇਹਨੂੰ ਸੁਪਨਾ ਜਾਣ ਕੇ ਵਿੱਚੋਂ ਲੰਘ ਜਾਣਾ ਹੈ, ਜਾਗਣਾ ਹੈ ਪ੍ਰਭੂ ਵਾਲੇ ਪਾਸੇ। ਤੇ ਜਿਹੜੇ ਗਲਤੀ ਨਾਲ ਸੁਪਨੇ ਨਾਲ ਜੁੜ ਗਏ ਨੇ, ਮਹਾਰਾਜ ਕਹਿੰਦੇ ਭਗਤ ਕਬੀਰ ਜੀ ਦੀ ਬਾਣੀ

ਮਤ ਨਾਲ ਵਾਹਿਗੁਰੂ ਨੂੰ ਯਾਦ ਕਰਨਾ ਸੀ, ਉਹ ਮਤ ਪਸਾਰਿਆਂ ਨੇ ਮਾਰਨੀ ਨਹੀਂ। ਇੱਥੇ ਤਾਂ ਆਉਣਾ ਤੇ ਜਾਣਾ ਹੈ, ਇੱਥੇ ਤਾਂ ਧਰਮ ਕਮਾਉਣਾ ਹੈ ਤੇ ਧਰਮਸ਼ਾਲਾ ਜਾਣ ਕੇ ਟਿਕਣਾ ਤੇ ਤੁਰ ਜਾਣਾ। ਮਨ ਇੱਥੇ ਨਹੀਂ ਲਾਉਣਾ, ਮਨ ਉਹਦੇ ਨਾਲ ਲਾਉਣਾ ਜਿਸਨੇ ਭੇਜਿਆ ਤੇ ਬੁਲਾਉਣਾ। ਮਹਾਰਾਜ ਕਹਿੰਦੇ ਨੇ, ਕੋਇਲ ਆਇਆ ਕੋਇਲੀ ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ, ਹਰ ਗੁਣ ਗਾਓ ਮਨਾ ਸਤਗੁਰ ਸੇਵ ਪਿਆਰ, ਗੁਰੂ ਕੀ ਸੇਵਾ ਪਿਆਰ ਨਾਲ ਕੱਲ ਪ੍ਰਭੂ ਨੂੰ ਯਾਦ ਕਰ ਉਹਦੇ ਗੁਣ ਗਾ। ਕਿਆ ਥੋੜੀ ਬਾਤ ਗੁਮਾਨ, ਜੈਸੇ ਰਹਿਣ ਪਰਾਹੋ ਨੇ ਉਠ ਚਲ ਸੇ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸੇ ਸਭ ਬੋਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰੇ ਜਿੰਦੀ ਆ ਸੋ ਪ੍ਰਭ ਲੋੜ, ਸਰ ਪਰ ਉਠੀ ਚਲਣਾ ਛੱਡ ਜਾਸੀ ਲੱਖ ਕਰੋੜ, ਲੱਖ ਚੌਰਾਸੀ ਭਰਮਤਿਆਂ ਸੋ ਦਿਨ, ਲੱਖ ਚੌਰਾਸੀ ਭਰਮਤਿਆਂ ਦੁਲਭ ਜਨਮ ਪਾਇਓ, ਨਾਨਕ ਨਾਮ ਸੰਭਾਲ ਤੂੰ ਜਿਹਦੀ ਲੋੜ ਹੈ ਤੈਨੂੰ, ਇੱਥੇ ਵੀ ਤੇ ਦਰਗਾਹ ਵਿੱਚ ਵੀ ਜਿਸਨੇ ਤੇਰਾ ਮੁੱਖ ਉਜਲਾ ਕਰਨਾ ਹੈ।

ਉਹਦੇ ਵਿੱਚੋਂ ਤੂੰ ਹੀ ਨਜ਼ਰ ਆਉਂਦਾ। ਅਗਰ ਪੱਤੇ ਹਨ ਤੇ ਉਹ ਵੀ ਤੇਰਾ ਰੁੱਖ ਹੈ, ਅਗਰ ਤਨਾ ਹੈ ਤਾਂ ਵੀ ਤੂੰ ਹੈ, ਅਗਰ ਕੋਈ ਛਿੱਲੜ ਹੈ ਜਿਹਨੂੰ ਛਿਲਕ ਕਹਿੰਦੇ ਹਾਂ ਅਸੀਂ ਦਰਖਤ ਦੀ, ਅਗਰ ਉਹ ਹੈ ਤੇ ਤਾਂ ਵੀ ਤੇਰਾ ਹੀ ਨਜ਼ਾਰਾ ਹੈ। ਹਰ ਪਾਸੇ ਮੈਨੂੰ ਤੂੰ ਹੀ ਤੂੰ ਨਜ਼ਰ ਆ ਰਿਹਾ ਹੈ। ਕੀ ਕਹਿੰਦੇ ਹਨ।

ਜੀ ਵੱਡਾ ਸੁੱਖ ਹੈ। ਅਖੌਤੀ ਸੁੱਖਾਂ ਤੇ ਦੁੱਖਾਂ ਵਿੱਚ ਉਹਦਾ ਪੱਲਾ ਫੜੀ ਲੈਣ ਵਾਲਿਆਂ ਨੂੰ, ਜਿਨ੍ਹਾਂ ਨੇ ਉਹਦਾ ਪੱਲਾ ਛੱਡਿਆ ਨੀ, ਫੜੀ ਰੱਖਿਆ, ਪੱਲਾ ਫੜੀ ਰੱਖਣ ਵਾਲਿਆਂ ਨੇ ਬੜਾ ਸੁੱਖ ਪਾਇਆ, ਉਹਦੇ ਨਾਲ ਜੁੜੇ ਰਹਿਣ ਵਾਲਿਆਂ ਨੇ ਬੜਾ ਆਨੰਦ ਲਿਆ। ਐਸਾ ਆਨੰਦ ਜਿਹੜਾ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਤੋੜਿਆ ਤੇ ਭੰਨਿਆ ਨਹੀਂ ਜਾ ਸਕਿਆ, ਭੰਗ ਨਹੀਂ ਕੀਤਾ ਜਾ ਸਕਿਆ। ਸੜਦੀ ਤਪਦੀ ਰੇਤ ਸੀਸ ਤੇ ਪਾ ਕੇ ਵੀ ਜਿਸ ਆਨੰਦ ਨੂੰ ਭੰਗ ਨਹੀਂ ਕੀਤਾ ਜਾ ਸਕਿਆ, ਉਹ ਸੁੱਖ ਮਾਲਕ ਨਾਲ ਜੁੜੇ ਰਹਿਣ ਵਾਲਿਆਂ ਨੂੰ ਪ੍ਰਾਪਤ ਹੋਇਆ। ਮਾਲਕ ਨਾਲ ਟੁੱਟਿਆ ਬੰਦਾ ਸੁੱਖ ਨਹੀਂ ਲੈ ਸਕਦਾ। ਆਲੇ ਦੁਆਲੇ ਸੁੱਖ ਬਿਖਰੇ ਹੋਣਗੇ, ਫੈਲੇ ਹੋਣਗੇ, ਲੇਕਿਨ ਉਹ ਉਲਟਾ ਉਹਨਾਂ ਸੁੱਖ ਦੇ ਸਾਧਨਾਂ ਚ ਇਸ ਤਰ੍ਹਾਂ ਜਕੜਿਆ ਜਾਂਦਾ ਹੈ ਜਿਵੇਂ ਮੱਕੜੀ ਜਾਲਾ ਤਣਦੀ ਹੈ ਤੇ ਆਪ ਹੀ ਫਸ ਜਾਂਦੀ ਹੈ। ਗੁਰਮੁਖ ਨਿਰੰਕਾਰ ਦੀ ਰਜ਼ਾ ਵਿੱਚ ਆਪ ਕਰੇ ਸੱਚ ਅਲੱਖ ਅਪਾਰ, ਜੋ ਲਖਿਆ ਨਾ ਜਾ ਸਕਣ ਵਾਲਾ, ਵੇਖਿਆ ਨਾ ਜਾ ਸਕਣ ਵਾਲਾ ਵਾਹਿਗੁਰੂ, ਜੋ ਆਪ ਸਭ ਕੁਝ ਕਰਦਾ, ਉਹਦੇ ਦਰ ਦੇ ਉੱਤੇ ਢਹਿ ਪੈਂਦੇ ਨੇ, ਹਉ ਪਾਪੀ ਤੂੰ ਬਖਸ਼ਣਹਾਰ, ਤੇਰਾ ਭਾਣਾ ਸਭ ਕੁਛ ਹੋਵੇ, ਜੋ ਤੂੰ ਚਾਹੁੰਦਾ ਹੈ ਸੋ ਹੋਵੇ ਮੇਰੇ ਸਿਰ ਮੱਥੇ ਪ੍ਰਵਾਨ। ਬੰਦਾ ਹੁਕਮ ਮਨਾ ਕੇ ਬੜਾ ਰਾਜ਼ੀ ਹੁੰਦਾ, ਹੁਕਮ ਮਨਾਉਣ ਦਾ ਆਪਣਾ ਇੱਕ ਨਸ਼ਾ ਹੈ, ਲੇਕਿਨ ਹੁਕਮ ਮੰਨਣ ਵਿੱਚ ਜੋ ਮਸਤੀ ਹੈ ਨਾ, ਹੁਕਮ ਮਨਾਉਣ ਚੋ ਗੱਲ ਕੋਈ। ਵੈਸੇ ਵੀ ਤੁਸੀਂ ਦੇਖਣਾ, ਚਾਰ ਪੈਸੇ ਬੰਦਾ ਕਮਾਉਂਦਾ ਹੈ, ਮਜ਼ਾ ਆਉਂਦਾ, ਰਸ ਆਉਂਦਾ, ਸਵਾਦ ਆਉਂਦਾ, ਇਹਦਾ ਇੱਕ ਨਸ਼ਾ ਹੈ। ਬਲਕਿ ਕੁਝ ਲੋਕ ਜਿਹੜੇ ਕਮਾਉਣਾ ਨਹੀਂ ਜਾਣਦੇ ਉਹ ਖੋ ਵੀ ਲੈਂਦੇ, ਖੋਣ ਦਾ ਵੀ ਇੱਕ ਨਸ਼ਾ ਹੋਵੇਗਾ, ਲੇਕਿਨ ਹੱਥੋਂ ਦੇਣ ਦਾ ਆਪਣੀ ਕਿਸਮ ਦਾ ਨਸ਼ਾ ਹੈ, ਉਹ ਮਸਤੀ ਉਹਦਾ ਮੁਕਾਬਲਾ ਉਹ ਨਹੀਂ ਕਰ ਸਕਦਾ। ਜਿਸ ਬੰਦੇ ਕੋਲ ਕੁਝ ਹੋਵੇ ਤੇ ਉਹ ਦਿੰਦਾ ਹੈ ਨਾ ਜਿਸ ਵੇਲੇ ਹੱਥੋਂ, ਜੋ ਮਸਤੀ ਉਦੋਂ ਪ੍ਰਾਪਤ ਹੁੰਦੀ ਹੈ ਨਾ, ਉਹ ਖੋਣ ਤੇ ਲੈਣ ਵਿੱਚ ਨਹੀਂ, ਖੋਣ ਤੇ ਲੈਣ ਦਾ ਨਸ਼ਾ ਆਪਣਾ ਹੈ, ਲੇਕਿਨ ਦੇਣ ਦੀ ਮਸਤੀ ਆਪਣੀ, ਇਸ ਮਸਤੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਪਕੜ ਦੀ ਆਪਣੀ ਗੱਲ ਹੈ, ਤਿਆਗ ਦੀ ਆਪਣੀ ਗੱਲ ਹੈ। ਤਿਆਗ ਵਿੱਚ ਇੱਕ ਬਹੁਤ ਵੱਡੀ ਉੱਚੀ ਭਾਵਨਾ ਕੰਮ ਕਰਦੀ, ਮਨੁੱਖ ਆਤਮਕ ਤੌਰ ਤੇ ਮਹਿਸੂਸ ਕਰਦਾ ਕਿ ਮੈਂ ਆਮ ਪੱਧਰ ਤੋਂ ਉੱਚਾ ਉੱਠ ਗਿਆ। ਔਰ ਹੁੰਦਾ ਕੀ, ਮਨੁੱਖ ਆਪਣੀ ਪੱਧਰ ਤੋਂ ਥੱਲੇ ਡਿੱਗ ਪਵੇ ਤੇ ਜਾਨਵਰ, ਤੇ ਕਈ ਵਾਰੀ ਤੁਸੀਂ ਵੇਖਿਆ ਜਾਨਵਰ ਵੀ ਹੋਵੇ ਜੇ ਉਹ ਆਪਣੇ ਆਮ ਸੁਭਾਅ ਤੋਂ ਉੱਚੀ ਗੱਲ ਕਰਨ ਲੱਗ ਪਵੇ। ਤੋਤੇ ਸ਼ੋਰ ਪਾਉਂਦੇ ਨੇ, ਲੇਕਿਨ ਇੱਕ ਤੋਤਾ ਅਗਰ ਰਾਮ ਰਾਮ ਜਪਣਾ ਸ਼ੁਰੂ ਕਰਦੇ ਨੇ ਤੇ ਉਹ ਰਾਖਵਾਂ ਹੋ ਜਾਂਦਾ। ਕੁੱਤੇ ਆਵਾਰਾ ਫਿਰਦੇ ਨੇ, ਲੇਕਿਨ ਇੱਕ ਪਹਿਰੇਦਾਰੀ ਤੇ ਖਲੋ ਜਾਵੇ ਤੇ ਉਹ ਵਫ਼ਾਦਾਰ ਕਹਾਉਂਦਾ ਹੈ, ਬਲਕਿ ਉਹਦੀ ਪੂਰੀ ਸੰਭਾਲ ਕੀਤੀ ਜਾਂਦੀ, ਕਿਉਂਕਿ ਉਹ ਆਪਣੇ ਪੱਧਰ ਤੋਂ ਉੱਚਾ ਉੱਠ ਗਏ। ਜਾਨਵਰ ਆਪਣੇ ਪੱਧਰ ਤੋਂ ਉੱਚਾ ਉੱਠ ਕੇ ਮਹਾਨ ਹੋ ਜਾਂਦਾ ਹੈ, ਤੇ ਬੰਦਾ ਆਪਣੇ ਪੱਧਰ ਤੋਂ ਥੱਲੇ ਕਿਉਂ ਆਵੇ। ਇਹ ਜਿਸ ਵੇਲੇ ਰਜ਼ਾ ਵਿੱਚ ਆਉਂਦਾ ਤੇ ਸਮਝ ਲਓ ਮਨੁੱਖਤਾ ਤੋਂ ਵੀ ਉੱਚਾ ਉੱਠ ਗਿਆ। ਮਨੁੱਖ ਚੰਗਾ ਹੈ, ਇਨਸਾਨੀਅਤ ਦਾ ਆਪਣਾ ਇੱਕ ਪੱਧਰ ਹੈ, ਲੇਕਿਨ ਜਿਸ ਵੇਲੇ ਮਨੁੱਖ ਰੱਬ ਨਾਲ ਜੁੜਦਾ ਹੈ ਤੇ ਇਨਸਾਨੀਅਤ ਦੇ ਪੱਧਰ ਤੋਂ ਉੱਚਾ ਉੱਠ ਕੇ ਦੇਵਤਾਪਣ ਤੋਂ ਅੱਗੇ ਉੱਠ ਕੇ ਰੱਬ ਦਾ ਰੂਪ ਹੁੰਦਾ ਚਲਾ ਜਾਂਦਾ, ਉਹਦੀ ਇੱਕ ਆਪਣੀ ਗੱਲ ਹੈ। ਉਸੇ ਅਵਸਥਾ ਵਿੱਚ ਮਨੁੱਖ ਜਿਹੜਾ ਆਮ ਹੁਕਮ ਮਨਾ ਕੇ ਰਾਜ਼ੀ ਹੈ ਨਾ, ਗੁਰਮੁਖ ਹੁਕਮ ਮੰਨਣ ਵਿੱਚ ਸਵਾਦ ਲੈਂਦਾ, ਉਹਦੇ ਵਿੱਚੋਂ ਰਸ ਤੇ ਮਸਤੀ ਲੈਂਦਾ। ਮਹਾਰਾਜ ਕਹਿੰਦੇ ਨੇ ਤੇਰਾ ਭਾਣਾ ਸਭ ਕੁਛ ਹੋਵੇ, ਆਖਿਰ ਤਾਂ ਜੋ ਕੁਝ ਹੁੰਦਾ ਪਿਆ ਜੋ ਤੈਨੂੰ ਚੰਗਾ ਲੱਗਦਾ ਸੋਈ ਹੋ। ਤੇ ਜਿਹੜੇ ਲੋਕ ਮਨ ਦੇ ਪਿੱਛੇ ਲੱਗਦੇ ਨੇ ਐਵੇਂ ਆਪਣਾ ਆਪ ਦਾ ਨਾਸ ਮਾਰਦੇ ਨੇ। ਮਨ ਹੱਠ ਕੀ ਚਾਹੇ ਅੰਤ ਵਿਗੋਵੇ, ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ। ਪ੍ਰਿਥੀ ਚੰਦ ਬਣ ਜਾਂਦਾ ਉਹ ਬੰਦਾ, ਜਿਹੜਾ ਮਨ ਦੀ ਮਤ ਪਿੱਛੇ ਲੱਗਦਾ ਉਹ ਪ੍ਰਿਥੀ ਚੰਦ ਹੋ ਜਾਂਦਾ, ਤੇ ਜਿਹੜਾ ਗੁਰੂ ਕੀ ਮਤ ਨੂੰ ਸਿਰ ਮੱਥੇ ਧਾਰਨ ਕਰ ਲੈਂਦਾ ਹੈ ਉਹ ਛੋਟਾ ਵੀ ਗੁਰੂ ਅਰਜਨ ਦੇਵ ਹੋ ਜਾਂਦਾ। ਦੋਵਾਂ ਚ ਫਰਕ ਕੀ ਹੈ, ਉਸ ਵੱਡੇ ਤੇ ਇਸ ਛੋਟੇ ਚ, ਸੰਸਾਰੀ ਪੱਧਰ ਤੋਂ ਉਮਰਾਂ ਦੇ ਲਿਹਾਜ਼ ਤੋਂ, ਉਹ ਵੱਡਾ ਹੈ ਇਹ ਛੋਟਾ ਹੈ, ਫਰਕ ਕਿੰਨਾ ਹੈ, ਇਹ ਬਹੁਤ ਉੱਚਾ ਹੈ, ਇਹ ਛੋਟਾ ਬਹੁਤ ਵੱਡਾ ਹੈ, ਕਿਉਂਕਿ ਛੋਟਾ ਹੋਣਾ ਆ ਗਿਆ ਸੀ। ਰਜ਼ਾ ਵਿੱਚ ਆ ਜਾਣਾ ਵੇਖਣ ਨੂੰ ਲੱਗਦਾ ਕਿ ਬੰਦਾ ਛੋਟਾ ਹੋ ਗਿਆ, ਹੁਕਮ ਮੰਨਣ ਲੱਗ ਪਿਆ ਮਤਲਬ ਛੋਟਾ ਹੋ ਗਿਆ, ਨਹੀਂ, ਬਹੁਤ ਵੱਡਾ ਹੋ ਗਿਆ। ਮਾਲਕ ਦੀ ਰਜ਼ਾ ਮੰਨਣ ਵਾਲਾ, ਗੁਰੂ ਕਾ ਹੁਕਮ ਮੰਨਣ ਵਾਲਾ ਬਹੁਤ ਉੱਚਾ ਉੱਠ ਜਾਂਦਾ, ਇਨਸਾਨੀਅਤ ਦੇ ਪੱਧਰ ਤੋਂ ਵੀ ਬਹੁਤ ਉੱਚਾ ਉੱਠ ਜਾਂਦਾ। ਤੇ ਜਦੋਂ ਬੰਦਾ ਲਾਲਚ ਦੇ ਵੱਸ ਹੋ ਜਾਂਦਾ ਹੈ, ਮਨ ਦੀ ਮਤ ਦੇ ਪਿੱਛੇ ਲੱਗਦਾ ਹੈ, ਉਦੋਂ ਇਨਸਾਨੀਅਤ ਦੇ ਪੱਧਰ ਤੋਂ ਥੱਲੇ ਉਤਰ ਜਾਂਦਾ ਹੈ, ਜਾਨਵਰਾਂ ਵਾਲੇ ਪੱਧਰ ਤੇ ਚਲਾ ਜਾਂਦਾ। ਉਸ ਵੇਲੇ ਟਾਕਰਾ ਕਰਕੇ ਵੇਖਣਾ ਪੈਂਦਾ ਇਹਨਾਂ ਦੋਵਾਂ ਚੋਂ ਠੀਕ ਕਿਹੜਾ।
ਮੰਨਣਾ ਪਏਗਾ ਰਜ਼ਾ ਮੰਨਣ ਵਾਲਾ ਵਧੀਆ। ਧੰਨ ਗੁਰੂ ਅਰਜਨ ਸਾਹਿਬ ਤੋਂ ਚੰਗਾ ਰਜ਼ਾ ਮੰਨਣ ਵਾਲਾ ਧਰਤੀ ਤੇ ਅਜੇ ਪੈਦਾ ਨਹੀਂ ਹੋਇਆ। ਰਜ਼ਾ ਚ ਰਾਜ਼ੀ ਰਹਿਣ ਦੀ ਗੱਲ ਇਹ ਨਿਰੀ ਆਪਾਂ ਜਿਹੜੀ ਸ਼ਹੀਦੀ ਵਾਲੇ ਦਿਨ ਦੀ ਗੱਲ ਕਰਨੇ ਆ ਕਿ ਉਸ ਖਿੜੇ ਮੱਥੇ ਸਾਰੇ ਦੁੱਖਾਂ ਨੂੰ ਸਹਿਣ ਦੀ ਅਵਸਥਾ ਨੂੰ ਨਮਸਕਾਰ ਕਰੀਏ, ਮੱਥਾ ਟੇਕੀਏ ਉਹ ਆਪਣੀ ਥਾਂ ਤੇ ਨਹੀਂ। ਸ਼ੁਰੂ ਤੋਂ ਹੀ ਹੁਕਮ ਮੰਨਣ ਦੀ ਗੱਲ ਹੈ, ਸ਼ੁਰੂ ਤੋਂ ਹੀ ਰਜ਼ਾ ਚ ਰਹਿਣ ਦੀ, ਗੁਰੂ ਕੀ ਰਜ਼ਾ ਚ ਰਹਿਣ ਦੀ, ਬਾਪ ਦੀ ਰਜ਼ਾ ਚ ਰਹਿਣ ਦੀ ਇਹ ਅਵਸਥਾਵਾਂ ਹੁੰਦੀਆਂ। ਜਿਸ ਬੰਦੇ ਨੂੰ ਬਾਪ ਦੀ ਰਜ਼ਾ ਮੰਨਣੀ ਨਹੀਂ ਆਈ, ਬਾਪ ਦਾ ਹੁਕਮ ਮੰਨਣਾ ਨਹੀਂ ਆਇਆ, ਜਿਸ ਨੂੰ ਉਸਤਾਦ ਦਾ ਹੁਕਮ ਮੰਨਣਾ ਨਹੀਂ ਆਇਆ, ਉਹ ਫਿਰ ਗੁਰੂ ਕੇ ਹੁਕਮ ਵਿੱਚ ਵੀ ਕੋਈ ਨਹੀਂ ਆਉਂਦਾ ਕਿਸੇ ਦੇ। ਤੇ ਜਿਹੜਾ ਗੁਰੂ ਕੇ ਹੁਕਮ ਚ ਨਹੀਂ ਆਉਂਦਾ ਉਹ ਪਾਰਬ੍ਰਹਮ ਦੀ ਰਜ਼ਾ ਚ ਕਦੋਂ ਆਇਆ? ਆਪਣੀ ਆਪਣੀ ਅਵਸਥਾ ਵਿੱਚ ਜਿਹਦਾ ਜੋ ਅਧਿਕਾਰ ਬਣਦਾ ਹੈ ਉਹਦੀ ਰਜ਼ਾ ਚ ਰਹਿਣ ਚ ਬੜਾ ਸਵਾਦ ਹੈ। ਬੱਚਾ ਉਹ ਲਾਇਕ ਹੋਣਹਾਰ ਹੈ ਜਿਹੜਾ ਬਾਪ ਦੀ ਆਗਿਆ ਮੰਨ। ਧੰਨ ਗੁਰੂ ਅਰਜਨ ਸਾਹਿਬ ਤੂੰ ਬਾਪ ਦੀ ਵੀ ਆਗਿਆ ਮੰਨ। ਲਾਹੌਰ ਚਲਾ ਜਾ, ਸਤਵਚਨ ਜੀ ਲਾਹੌਰ ਚਲੇ ਜਾਣ। ਉਹ ਕਹਿੰਦਾ ਮੈਂ ਕਿਉਂ ਜਾਵਾਂ? ਵੱਡਾ ਕਹੇਗਾ ਮੈਂ ਨਹੀਂ ਜਾਂਦਾ, ਕਿਉਂਕਿ ਮਨ ਦੀ ਮੱਤ ਮਗਰ ਲੱਗਾ, ਉਹ ਸੰਸਾਰੀ ਸੁੱਖਾਂ ਦੇ ਮਗਰ ਲੱਗਾ ਹੈ, ਪਦਾਰਥ ਇਕੱਠੇ ਕਰਨ ਦੀ ਦੌੜ ਚ ਪਿਆ ਹੈ, ਭੱਠਿਆਂ ਦਾ ਮਾਲਕ ਹੈ, ਜਗੀਰਾਂ ਦਾ ਮਾਲਕ ਹੈ, ਉਹ ਸਾਰੇ ਕੁਝ ਦਾ ਚਾਰਜ ਉਹਦੇ ਕੋਲ ਹੁੰਦੇ ਆ, ਸਾਰਾ ਲੇਖਾ ਪੱਤਾ ਰੁਪਈਆ ਕੋਲ ਹੁੰਦੇ ਆ, ਬੜੀ ਪਕੜਾ ਇਹ ਨਹੀਂ ਮੈਂ ਹੱਥੋਂ ਛੱਡਣਾ, ਲੇਕਿਨ ਬੜੀ ਬੇਸਵਾਦੀ ਪੈਦਾ ਕਰ ਰੱਖੀ, ਬੜੀ ਬੇਰਸੀ ਆਪਣੇ ਜੀਵਨ ਚ ਪੈਦਾ ਕਰ ਰੱਖੀ, ਅੱਠੇ ਪੈਰ ਦੀ ਕਲਪਨਾ ਕਰ ਵੇ। ਇਧਰਲੇ ਪਾਸੇ ਜੋ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰੇ। ਜ਼ਿੰਦਗੀ ਪਰ ਰਜ਼ਾ ਵਿਚ ਮਾਨ ਮੋਹ ਅਰ ਲੋਭ ਵਿਕਾਰਾ ਪੀਓ ਚੀਤ ਨਾ ਕਾਲੇ। ਮਾਨ ਨਹੀਂ ਕਰਨਾ, ਮੋਹ ਨਹੀਂ ਕਰਨਾ, ਲੋਭ ਨਹੀਂ ਕਰਨਾ, ਵਿਕਾਰ ਨੂੰ ਨੇੜੇ ਨਹੀਂ ਲੱਗਣ ਦੇਣਾ, ਹੋਰ ਕੁਝ ਵੀ ਚਿੱਤ ਚ ਨਹੀਂ ਆਉਣ ਦੇਣਾ। ਨਾਮ ਰਤਨ ਗੁਣਾ ਹਰ ਵਣਜੇ ਲਾਦ ਵੱਖਰ ਲੈ ਚਾਲਿਓ। ਜੋ ਮਾਲਕ ਨੇ ਝੋਲੀ ਚ ਪਾਇਆ ਉਹ ਸਭ ਤੋਂ ਕੀਮਤੀ, ਨਾਮ ਦਾ ਦਾਨ ਲੈ ਕੇ ਇਹਦੇ ਪ੍ਰਸੰਨ ਹੈ। ਲਾਦ ਵੱਖਰ ਲੈ ਚਾਲਿਓ ਸੇਵਕ ਕੀ ਓੜਕ ਨਿਭੀ ਪ੍ਰੀਤ। ਸਾਰਾ ਜੀਵਨ ਗੁਰੂ ਕੇ ਪਿਆਰ ਵਿਚ, ਪ੍ਰਭੂ ਦੇ ਪਿਆਰ ਚ ਨਿਭਾ ਦਿੱਤਾ। ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਦੇ ਰਾਖਿਓ ਚੀਤ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨੀ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਹਿਰਦੇ ਘਰ ਚ ਸਹਿਜ ਤੇ ਆਨੰਦ ਟਿਕਿਆ ਰਿਹਾ। ਜਿੱਥੇ ਵੀ ਹੁਕਮ ਹੋਇਆ ਭੱਜ ਕੇ ਉੱਥੇ ਪਹੁੰਚ ਗਏ। ਉਠ ਵਾਹੂ ਕੋ ਦਰ ਆਗਿਆ ਮੈਂ ਭੂਖ ਸੋਈ ਕਰ ਸੂਖਾ ਸੋਗ ਹਰਖ ਨੀ ਜਾਣਿਓ। ਜੋ ਜੋ ਹੁਕਮ ਭੈਓ ਸਾਹਿਬ ਕਾ ਸੋ ਮਾਥੇ ਲੈ ਮੰਨ। ਬੜਾ ਆਨੰਦ ਹੋਵੇਗਾ ਇਸ ਗੱਲ ਵਿੱਚ। ਜੇ ਨਹੀਂ ਇੱਕ ਵਕਤ ਅੰਨ ਵੀ ਨਹੀਂ ਰਿਹਾ ਤਾਂ ਘਰ ਦੇ ਬਰਤਨ ਵੇਚ ਕੇ, ਬਸਤਰ ਵੇਚ ਕੇ, ਘੁੰਮਣੀਆਂ ਦਾ ਪ੍ਰਸ਼ਾਦ ਵੀ ਚੱਲਦਾ ਰਿਹਾ ਤਾਂ ਵੀ ਪਰਵਾਹ ਨਹੀਂ, ਖੇੜਾ ਬਣਿਆ ਰਹੇ। ਪੂਜਾ ਸਾਰੀ ਉਧਰ ਚਲੀ ਜਾਵੇ ਪਰਵਾਹ ਨਹੀਂ, ਸੇਵਾ ਸਾਰੀ ਇਧਰ ਆ ਜਾਵੇ ਇਸੇ ਚ ਆਨੰਦ ਹੈ। ਸੇਵਾ ਇਧਰ ਆਉਣੀ ਚਾਹੀਦੀ ਹੈ, ਪੂਜਾ ਜਿਹਦੀ ਮਰਜ਼ੀ ਲੈ ਜਾ, ਧਨ ਜਿਹਦੀ ਮਰਜ਼ੀ ਲੈ ਜਾਵੇ। ਤੇ ਸੇਵਾ ਵਿਚ ਰੱਤੇ ਹੋਏ ਬੁੱਲੇ ਸ਼ਾਹ ਗਿਆ ਸੀ ਨਾ ਦਰਸ਼ਨ ਕਰਨ, ਗਿਆ ਵੇਖਿਆ ਮਾਇਆ ਦੀ ਰੇਲ ਪੇਲ ਤਾਂ ਕੋਈ ਨਹੀਂ, ਪਰ ਇੱਕ ਗੱਲ ਬੜੀ ਵਧੀਆ, ਸਰੋਵਰ ਦੇ ਪੌੜਾਂ ਚ ਇੱਟਾਂ ਲੱਗ ਰਹੀਆਂ, ਲੰਗਰ ਚੱਲ ਰਿਹਾ। ਤੇ ਜਿਸ ਵੇਲੇ ਮੱਥਾ ਟੇਕਣ ਗਿਆ ਮਹਾਰਾਜ ਦੀ ਹਜ਼ੂਰੀ ਚ, ਉੱਥੇ ਕੀਰਤਨ ਵੀ ਹੋ ਰਹੇ, ਉਹ ਕੀਰਤਨ ਦੀਆਂ ਮਸਤੀਆਂ ਵੇਖੀਆਂ ਜਿਹੜੀਆਂ ਅੱਜ ਤੱਕ ਕਾਇਮ ਨੇ, ਉਸ ਵੇਲੇ ਦੀਆਂ ਮਸਤੀਆਂ ਅੱਜ ਤੱਕ ਕਾਇਮ ਨੇ। ਠਾਕੁਰ ਰਵਿੰਦਰ ਨਾਥ ਯੁੱਗ ਦੇ ਮਹਾਨ ਫਿਲਾਸਫਰ ਗਏ, ਕਹਿਣ ਲੱਗੇ ਐਵੇਂ ਲੋਕੀ ਕਹਿੰਦੇ ਨੇ, ਅਗਰ ਫਰਦੋਸ ਬਰਜ ਮੀ ਅਸਤ ਹਮੀ ਅਸਤ ਹਮੀ ਅਸਤ ਹਮੀ ਅਸਤ, ਉਹ ਕਸ਼ਮੀਰ ਨੂੰ ਕਹਿੰਦੇ ਨੇ, ਕਹਿੰਦੇ ਨੇ ਗਲਤ ਕਹਿੰਦੇ ਨੇ, ਸਵਰਗ ਕਿਸੇ ਨੇ ਵੇਖਣਾ ਤੇ ਆ ਪਿਆ। ਧੰਨ ਗੁਰੂ ਅਰਜਨ ਸਾਹਿਬ ਦਾ ਕਾਇਮ ਕੀਤਾ ਸਵਰਗ ਤਾਂ ਇੱਥੇ ਹੈ। ਹਰਿਦਾਸ ਕਹਿੰਦੇ ਨੇ, ਕਹਿੰਦੇ ਨੇ ਹਰੀ ਮੰਦਿਰ ਬੈਕੁੰਠ ਕੋ ਤੋਲਿਓ ਹਰੀ ਹਰਿਦਾਸ। ਹਰਿਦਾਸ ਕਹਿੰਦੇ ਨੇ ਰੱਬ ਨੇ ਇੱਕ ਵਾਰੀ ਐਸਾ ਕੀਤਾ, ਤਕੜੀ ਦੇ ਦੋ ਛਾਬਿਆਂ ਚ ਪਾ ਕੇ ਇੱਕ ਪਾਸੇ ਬੈਕੁੰਠ ਰੱਖ ਦਿੱਤਾ, ਇੱਕ ਪਾਸੇ ਹਰਿਮੰਦਰ ਰੱਖ ਦਿੱਤਾ। ਕਹਿੰਦੇ ਨੇ ਗੌਰਾ ਸੋ ਧਰਤੀ ਰਹੋ ਹੌਰਾ ਚੜਿਓ ਆਕਾਸ਼। ਇਹਨਾਂ ਦੋਵਾਂ ਜਿਹੜਾ ਭਾਰਾ ਸੀ ਉਹ ਧਰਤੀ ਤੇ ਰਹਿ ਗਿਆ ਹਰਿਮੰਦਰ ਸਾਹਿਬ, ਤੇ ਬੈਕੁੰਠ ਕਿਉਂਕਿ ਬਹੁਤ ਹੌਲਾ ਸੀ ਉਹ ਆਕਾਸ਼ਾਂ ਚ ਰਹਿ ਗਿਆ, ਉਹ ਛਾਬਾ ਉੱਪਰ ਉੱਠ ਗਿਆ। ਬੁੱਲੇ ਸ਼ਾਹ ਨੇ ਉਸ ਹਰਿਮੰਦਰ ਚ ਬੈਠ ਕੇ ਸਵਾਦ ਲਿਆ, ਰਸ ਲਿਆ, ਆਨੰਦ ਲਿਆ।
ਤੇ ਜਿਸਲੇ ਨਿਕਲਿਆ ਨਾ ਬਾਹਰ ਝੂਮਦਾ ਝੂਮਦਾ ਕਹਿੰਦਾ ਇੱਟ ਖੜਕੇ ਦੁੱਕੜ ਵੱਜੇ ਨਾਲੇ ਤੱਪੇ ਚੁੱਲ੍ਹਾ ਨਾਲੇ ਮੇਰਾ ਸਤਿਗੁਰ ਰਾਜੀ ਤੇ ਨਾਲੇ ਰਾਜੀ ਬੁੱਲਾ ਸਵਾਦ ਆ ਗਿਆ ਕਹਿੰਦਾ ਇੱਥੇ ਆ ਨਾਲੇ ਤਾਂ ਕਹਿੰਦਾ ਢੋਲਕਾ ਛੈਣੇ ਖੜਕਦੇ ਨੇ ਸੰਗੀਤ ਪਿਆ ਚੱਲਦਾ ਨਾਲੇ ਉਸਾਰੀਆਂ ਲੱਗੀਆਂ ਹੋਈਆਂ ਨੇ ਉਸਾਰੀ ਬਹੁਤ ਵੱਡੀ ਗੱਲ ਕੁਝ ਬਣ ਰਿਹਾ ਕੁਝ ਉਸਰ ਰਿਹਾ ਕੰਸਟਰਕਟਿਵ ਗੱਲ ਚੱਲ ਰਹੀ ਕਹਿੰਦਾ ਇਧਰਲੇ ਪਾਸੇ ਕੁਝ ਉਸਰ ਰਿਹਾ ਹੈ ਕੁਝ ਗਾਇਆ ਜਾ ਰਿਹਾ ਆਤਮਕ ਉਸਾਰੀ ਵੀ ਹੋ ਰਹੀ ਨਾਲੇ ਕਹਿੰਦਾ ਸਰੀਰਕ ਉਸਾਰੀ ਦੀ ਗੱਲ ਵੀ ਹੈ ਲੰਗਰ ਵੀ ਚੱਲਦਾ ਪਿਆ ਚੁੱਲ੍ਹੇ ਵੀ ਤਪਦੇ ਪਏ ਨੇ ਕਹਿੰਦੇ ਨੇ ਇਹਦੇ ਚ ਹੋਰ ਕੀ ਲੈਣਾ ਇਹ ਤਿੰਨੇ ਕੰਮ ਚੱਲਦੇ ਰਹਿਣ ਤਿੰਨੇ ਪੱਖ ਦੀ ਉਸਾਰੀ ਹੁੰਦੀ ਰਹੇ ਆਤਮਕ ਉਸਾਰੀ ਸਰੀਰਕ ਉਸਾਰੀ ਸੰਸਾਰਕ ਉਸਾਰੀ ਧੰਨ ਗੁਰੂ ਅਰਜਨ ਸਾਹਿਬ ਤੇਰੇ ਦਰ ਤੇ ਤਿੰਨੇ ਉਸਾਰੀਆਂ ਚੱਲਦੀਆਂ ਉਹ ਤਿੰਨਾਂ ਉਸਾਰੀਆਂ ਨੂੰ ਕਰਦੇ ਹੋਏ ਕਿਉਂਕਿ ਜਿਹੜਾ ਬੰਦਾ ਝੋਰਿਆਂ ਚ ਪੈ ਜਾਵੇ ਉਸਾਰਦਾ ਨੀ ਫਿਰ ਉਟਾਉਂਦਾ ਤੇ ਸ਼ੁਕਰ ਚ ਪਏ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸ਼ੁਕਰ ਦਾ ਸਬਕ ਦਿੰਦੇ ਨੇ ਆਪਾਂ ਪੜ੍ਹਦੇ ਹਾਂ ਹਰ ਕਾ ਨਾਮ ਹਿਰਦੈ ਨਿਤ ਧਿਆਈ ਕੁਝ ਲੋਕ ਐਸੇ ਵੀ ਹੁੰਦੇ ਜਿਹੜੇ ਕਹਿੰਦੇ ਨੇ ਇਹ ਵੀ ਮਾਲਕ ਦੀ ਰਜ਼ਾ ਵਿਚ ਜਿਹੜਾ ਗੁਰਦੁਆਰੇ ਨੀ ਆਇਆ ਜਾਂਦਾ ਅੰਮ੍ਰਿਤ ਵੇਲੇ ਉਠਾਉਂਦਾ ਐਸੀ ਗੱਲ ਨੀ ਰੀਝ ਤਾਂ ਕਰ ਤੂੰ ਅਰਦਾਸ ਤਾਂ ਕਰ ਧੰਨ ਗੁਰੂ ਅਰਜਨ ਸਾਹਿਬ ਅਰਦਾਸ ਕਰਦੇ ਅਰਦਾਸ ਸਾਡੀ ਝੋਲੀ ਪਾਉਂਦੇ ਨੇ ਹਰ ਕਾ ਨਾਮ ਹਿਰਦੈ ਨਿਤ ਧਿਆਈ ਪ੍ਰਭੂ ਦਾ ਨਾਮ ਨਿਤ ਹਿਰਦੇ ਚ ਧਿਆਉਂਦਾ ਰਵਾਂ ਕਿਉਂਕਿ ਇਹਦੀ ਬਰਕਤ ਇਹ ਪਵੇਗੀ ਕਿ ਸੰਗੀ ਸਾਥੀ ਸਗਲ ਤਰਾਈ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸਦਾ ਸਮਾਲੇ ਫਿਰ ਉਹ ਅਵਸਥਾ ਵੀ ਆ ਜਾਵੇਗੀ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਮੈਂ ਤਾਂ ਮੰਗਦਾ ਤੇਰੇ ਕੋਲੋਂ ਨਾਮ ਇਹ ਮੰਗਣੋ ਮੈਂ ਤੇਰੀ ਹਜ਼ਾਰੀ ਉਡੀਕਣੀ ਵੀ ਤੂੰ ਨਾਮ ਕਦੋਂ ਦੇਵੇਂਗਾ ਇਹ ਤਾਂ ਮੇਰੀ ਮੰਗ ਹੈ ਚੋਲੀ ਮੈਂ ਫੈਲਾਵਾਂਗਾ ਪਾ ਦੇਵੇ ਤੇਰੀ ਰਜ਼ਾ ਦੁੱਖ ਪਾ ਦੇਵੇ ਸੁੱਖ ਪਾ ਦੇਵੇ ਸੰਸਾਰੀ ਪੱਧਰ ਦਾ ਪਰ ਨਾਮ ਵਿਚ ਜੋ ਸੁੱਖ ਮੈਂ ਲੈਣਾ ਉਹ ਮੈਂ ਮੰਗਾਂਗਾ ਜੀ ਉਹ ਮੰਗਿਆ ਜਾ ਰਿਹਾ ਔਰ ਭੁੱਖਾਂ ਵਿਚ ਦੁੱਖਾਂ ਵਿਚ ਤੋਟਿਆਂ ਵਿਚ ਘਾਟਿਆਂ ਵਿਚ ਸੰਸਾਰੀ ਪੱਧਰ ਤੋਂ ਵੇਖੇ ਜਾਂਦੇ ਘਾਟਿਆਂ ਵਿਚ ਉਹ ਅਵਸਥਾ ਦੀ ਕੀ ਹੋਈ ਕਿ ਮਾਲਕ ਜੋ ਤੂੰ ਕਰੇ ਸੋਈ ਪ੍ਰਵਾਨ ਸਾਚੇ ਸਾਹਿਬ ਤੇਰਾ ਸੱਚ ਫੁਰਮਾਨ ਮੈਨੂੰ ਸਿਰ ਮੱਥੇ ਸਭ ਕੁਝ ਪ੍ਰਵਾਨ ਹੈ ਜੋ ਪਿਤਾ ਜੀ ਨੇ ਕਿਹਾ ਸੀ ਜੇ ਸੁੱਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਤਿਹਾਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿਚ ਸੁਖ ਮਨਾਈ ਉਹ ਅਵਸਥਾ ਲੈ ਕੇ ਬੈਠੇ ਔਰ ਸਭ ਕਿਸਾਨੂੰ ਪੈ ਦਿੰਦੇ ਨੇ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਗਹੀ ਜੈ ਜਿਨ ਧਾਰੇ ਬ੍ਰਹਿਮੰਡ ਖੰਡ ਜਿਨੇ ਸਾਰਾ ਕੁਝ ਰਚਿਆ ਨਾ ਹਰ ਤਾਂ ਕੋ ਨਾਮ ਜਪੀ ਜੈ ਰੇ ਮਨ ਕੀ ਮਤ ਤਿਆਗੋ ਹਰ ਜਨ ਤੂੰ ਇਹ ਨਾ ਸੋਚ ਕੇ ਮੇਰਾ ਹੁਕਮ ਕੌਣ ਮੰਨੇ ਤੂੰ ਗੁਰੂ ਕੇ ਹੁਕਮ ਮੰਨਣ ਦੀ ਗੱਲ ਸੁਣ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੇ ਫਿਰ ਤੈਨੂੰ ਪ੍ਰਭੂ ਦਾ ਹੁਕਮ ਮੰਨਣਾ ਵੀ ਆ ਜਾਏ ਜਿਸ ਰਜ਼ਾ ਚ ਜਿਸ ਹਾਲ ਚ ਰੱਖੇ ਸਾਈ ਲੋਕ ਜਾਂਦਾ ਸੀ ਨਾ ਤੇ ਪੈਰਾਂ ਥੱਲੇ ਆ ਗਿਆ ਕੇਲੇ ਦਾ ਛਿਲਕਾ ਡਿੱਗ ਪਿਆ ਲੋਕੀ ਬੜੇ ਹੱਸੇ ਮੁਸਕਰਾਉਂਦਾ ਉਹ ਵੀ ਉੱਠ ਬੈਠਾ ਸੱਟ ਤਾਂ ਲੱਗੀ ਹੋਵੇ ਕਿਸੇ ਪੁੱਛਿਆ ਕਹਿੰਦਾ ਹੱਸੀ ਜਾਣਾ ਹੈ ਸਾਈ ਲੋਕਾ ਡਿੱਗਾ ਹੈ ਸੱਟ ਲੱਗੀ ਹੱਸੀ ਜਾਣਾ ਕਹਿਣ ਲੱਗਾ ਅੱਗੇ ਜਿਸ ਵੇਲੇ ਇੱਕ ਬੰਦਾ ਡਿੱਗਿਆ ਸੀ ਉਸ ਵੇਲੇ ਤੁਸੀਂ ਵੀ ਸਾਰੇ ਹੱਸੇ ਸੀ ਮੈਂ ਵੀ ਹੱਸਿਆ ਸੀ ਉਸ ਹਾਸੇ ਹਾਸੇ ਵਿਚ ਮੇਰਾ ਵੀ ਪੈਰ ਤੇ ਲੱਗਿਆ ਮੈਂ ਡਿੱਗ ਪਿਆ ਤੁਸੀਂ ਉਦੋਂ ਵੀ ਹੱਸੇ ਸੀ ਹੁਣ ਵੀ ਹੱਸੇ ਉਦੋਂ ਮੈਂ ਵੀ ਹੱਸਿਆ ਸੀ ਕਹਿਣ ਲੱਗੇ ਹੁਣ ਤਾਂ ਤੂੰ ਡਿੱਗਾ ਹੁਣ ਕਿਉਂ ਹੱਸਣਾ ਕਹਿੰਦਾ ਹੁਣ ਇਸ ਕਰਕੇ ਹੱਸਣਾ ਕਿ ਉਦੋਂ ਵੀ ਹਾਸਾ ਨਸੀਬ ਡਿੱਗਣ ਤੋਂ ਪਹਿਲਾਂ ਵੀ ਹਾਸਾ ਨਸੀਬ ਹੋਇਆ ਤੇ ਤੁਹਾਨੂੰ ਸਾਰਿਆਂ ਨੂੰ ਹਸਾ ਦਿੱਤਾ ਦੋ ਦੋ ਵਾਰੀ ਹੋਰ ਕੀ ਲੈਣਾ ਮੈਨੂੰ ਸੱਟ ਲੱਗੀ ਇਸ ਗੱਲ ਦੀ ਪਰਵਾਹ ਨਹੀਂ ਤੁਹਾਡਾ ਜੀ ਤਾਂ ਖੁਸ਼ ਹੋ ਗਿਆ ਤੁਹਾਡਾ ਚਿੱਤਾ ਰਾਜ਼ੀ ਹੋ ਗਿਆ ਨਾ ਤੁਸੀਂ ਅੱਗੇ ਵੀ ਹੱਸ ਰਿਹਾ ਸੀ ਮੈਂ ਵੀ ਹੱਸ ਰਿਹਾ ਸਾਂ ਹੁਣ ਮੈਂ ਡਿੱਗਾ ਇੱਕ ਵਾਰੀ ਤੁਸੀਂ ਹੋਰ ਹੱਸ ਲਿਆ ਤੁਹਾਡੇ ਹਾਸਿਆਂ ਵਿਚ ਮੇਰੀ ਮੌਜ ਹੈ ਪਰਵਾਹ ਨਹੀਂ ਮੈਨੂੰ ਕੋਈ ਸੱਟ ਫੇਟ ਵੀ ਲੱਗ ਗਈ ਹੋਵੇ ਮੈਨੂੰ ਕੋਈ ਚੋਟ ਵੀ ਲੱਗ ਗਈ ਹੋਵੇ ਜਿਹੜਾ ਬੰਦਾ ਸੰਸਾਰੀਆਂ ਵਾਸਤੇ ਵੀ ਇਹ ਸੋਚੇ ਕਿ ਇਹਨਾਂ ਨੂੰ ਸੁੱਖ ਕਿਵੇਂ ਮਿਲਦਾ ਉਹ ਰੱਬ ਨਾਲ ਜੁੜਿਆ ਬੰਦਾ ਧੰਨ ਗੁਰੂ ਅਰਜਨ ਸਾਹਿਬ ਸਾਨੂੰ ਰੱਬ ਨਾਲ ਜੋੜਦੇ ਨੇ ਜੋ ਪ੍ਰਭ ਕਰੇ ਸੋਈ ਭਲ ਮਾਨੋ ਮਾਲਕ ਜੋ ਕਰੇ ਸਿਰ ਮੱਥੇ ਪ੍ਰਵਾਨ ਕਰਕੇ ਖੁਸ਼ ਹੋ ਪ੍ਰਸੰਨ ਹੋ ਖੇੜਿਆਂ ਵਿਚ ਹਾਸਿਆਂ ਨੂੰ ਨਾ ਪੱਲਿਓ ਛੱਡ ਸੁੱਖ ਦੁੱਖ ਉਹੀ ਧਿਆਈ ਹੈ ਰੇ ਉਸ ਮਾਲਕ ਦੀ ਸਮਰੱਥਾ ਬੜੀ ਹੈ ਕੋਟ ਪਤੇ ਤੂੰ ਉਧਾਰੇ ਖਿਣਮੈ ਕਰਤੇ ਬਾਰ ਨਾ ਲਾਗੇ ਰਹੇ ਹੁਣ ਜ਼ਰਾ ਦੇਰ ਨਹੀਂ ਲੱਗਦੀ ਪਾਪੀਆਂ ਨੂੰ ਪਾਰ ਉਤਾਰਨ ਵਿਚ ਦੀਨ ਦਰਦ ਦੁੱਖ ਭੰਜਨ ਸਵਾਮੀ ਜਿਸ ਭਾਵੇ ਤਿਸੈ ਨਵਾਜਿਆ ਰੇ ਪਤਾ ਨੀ ਕਿਤੇ ਤੇ ਰਹਿਮਤ ਹੋ ਜਾਣੀ ਏ ਕਿਸ ਤੇ ਕਿਹੜੀ ਨਵਾਜਿਸ਼ ਹੋ ਜਾਣੀ ਏ ਵੈਸੇ ਗੁਰੂ ਘਰ ਚ ਸਭ ਤੋਂ ਵੱਡੀ ਨਵਾਜਿਸ਼ ਇਹ ਹੈ ਕਿ ਨਾਮ ਦੀ ਦਾਤ ਕਿਹਦੀ ਝੋਲੀ ਪੈਂਦੀ ਪਦਾਰਥ ਕਿਹਨੂੰ ਮਿਲਦਾ ਇਹ ਕੋਈ ਬਹੁਤ ਵੱਡੀ ਨਵਾਜਿਸ਼ ਨਹੀਂ ਹੈ ਨਾਮ ਕਿਹਨੂੰ ਮਿਲਦਾ ਇਹ ਸਭ ਤੋਂ ਵੱਡੀ ਨਵਾਜਿਸ਼ ਹੈ ਜਿਸ ਭਾਵੇ ਤਿਸੈ ਨਵਾਜੇ ਰੇ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦੇਂਦੇ ਤੋਟ ਨਾਹੀ ਤਿਸ ਕਰਦੇ ਪੂਰ ਰਹੋ ਰਤਨਾਗਰ ਰੇ ਰਤਨਾ ਦਾ ਭਰਿਆ ਉਹ ਸਾਗਰ ਉਹਨੂੰ ਦੇਂਦਿਆਂ ਫਰਕ ਕੋਈ ਨੀ ਪੈਂਦਾ ਤੇ ਲੈਣ ਵਾਲੇ ਦੀ ਝੋਲੀ ਅੱਡੀ ਹੋਣੀ ਚਾਹੀਦੀ ਏ
ਮੈਂ ਉਹਦੇ ਦਰ ਤੇ ਝੋਲੀ ਅੱਡਦਾ ਤੇ ਸਾਨੂੰ ਝੋਲੀ ਅੱਡਣ ਦੀ ਜਾਚ ਬਖਸ਼ਿਸ਼ ਕਰਦੇ ਨੇ। ਧੰਨੂ ਅਰਜਨ ਸਾਹਿਬ ਕਹਿੰਦੇ ਨੇ ਜਾਚਕ ਜਾਚੇ ਨਾਮ ਤੇਰਾ ਸਵਾਮੀ, ਘੱਟ ਘੱਟ ਅੰਤਰ ਸੋਈ ਰੇ, ਨਾਨਕ ਦਾਸ ਤਾਂ ਕੀ ਸ਼ਰਨਾਈ, ਜਾਂਦੇ ਬਿਰਥਾ ਨਾ ਕੋਈ ਰੇ, ਜਿਸ ਦੇ ਦਰ ਤੋਂ ਕੋਈ ਨਿਰਾਸਾ ਨਹੀਂ ਜਾ ਸਕਦਾ। ਮੈਂ ਉਹਦੇ ਦਰ ਤੇ ਝੋਲੀ ਅੱਡੀਏ, ਆਓ ਅਸੀਂ ਵੀ ਝੋਲੀ ਅੱਡੀਏ। ਜੇ ਨਾਮ ਝੋਲੀ ਚ ਪੈ ਜਾਵੇ ਨਾ ਤੇ ਫਿਰ ਦੁੱਖ ਚ ਸੁੱਖ ਮਨਾਉਣਾ ਵੀ ਆ ਜਾਂਦਾ, ਜੇ ਭੁੱਖ ਤੇ ਤਾਂ ਇਹ ਤੀ ਰਾਜਾਂ ਦੁੱਖ ਵਿਚ ਸੁੱਖ ਮਨਾਈ। ਉਹ ਜਿਹੜੀ ਸਾਹਿਬ ਕਲਗੀਧਰ ਪਾਤਸ਼ਾਹ ਨੇ ਕਿਸੇ ਨੇ ਗੱਲ ਕਹੀ ਸੀ ਨਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ, ਗੁਰੂ ਕੀ ਮਤ ਤਾਂ ਇਹੀ ਹੈ, ਹਿਰਦੇ ਚ ਨਾਮ ਹੋਵੇ ਨਾ ਤੇ ਜ਼ਿੰਦਗੀ ਦੇ ਸਾਰੇ ਦੁੱਖ ਵੀ ਸੁੱਖ ਜਾਪਦੇ ਨੇ, ਤੇ ਰੱਬ ਤੋਂ ਬੰਦਾ ਟੁੱਟਿਆ ਹੋਵੇ ਨਾ ਤੇ ਸੁੱਖ ਵੀ ਕਲੇਸ਼ ਬਣ ਜਾਂਦੇ ਨੇ। ਅਸੀਂ ਪ੍ਰਿਥੀ ਚੰਦ ਦੇ ਰਾਹ ਤੋਂ ਪੈਰ ਹਟਾ ਕੇ ਧੰਨ ਗੁਰੂ ਅਰਜਨ ਸਾਹਿਬ ਦੇ ਮਾਰਗ ਤੇ ਚੱਲਣ ਵਾਸਤੇ, ਰਜ਼ਾ ਚ ਰਹਿਣ ਵਾਸਤੇ ਨਾਮ ਦਾ ਪੱਲਾ ਪਕੜਨਾ ਹੈ, ਤੇ ਸਾਹਿਬ ਉਹ ਨਾਮ ਝੋਲੀ ਚ ਪਾਉਣ ਵਾਸਤੇ ਸਾਨੂੰ ਜਾਚ ਬਖਸ਼ਿਸ਼ ਕਰਦੇ ਨੇ ਕਿ ਆਓ ਝੋਲੀ ਅੱਡੋ ਤੇ ਮੰਗ ਲਓ।

ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮਨ ਵਿੱਚ ਪਿਆਰ ਹੈ। ਤੁਹਾਡੇ ਸਾਹਮਣੇ ਹੈ ਸੈਨਲਾਈ ਕੀਰਤਨ ਵਿੱਚ ਬੈਠੇ ਇਹ ਭੁੱਲ ਕੇ

ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ ਫਰੀਦਾ ਜਿੰਦ ਨਵਾਣੀ ਕੱਢਿਆ ਹੱਡਾਂ ਤੋਂ ਕੜਕਾਏ ਫਰੀਦਾ ਜਿੰਦ ਨਵਾਣੀ ਕੱਢਿਆ ਹੱਡਾਂ ਤੋਂ ਕੜਕਾਏ ਖਿੰਥੜ ਮੇਖਾ ਅਗਲੀਆਂ ਜਿੰਦ ਨਾ ਕਾਈ ਮੇਖ ਫਰੀਦਾ ਖਿੰਥੜ ਮੇਖਾ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਦੇਖਾ ਜਾਤੀ ਜਗਮਾ ਕੋਈ ਤੇਰੇ ਹਾਂ ਦੇਖਾ ਜਾਤੀ ਜਗਮਾ ਕੋਈ ਤੇਰੇ ਹਾਂ।

கற்கபீர் சூரை பிராணி கற்கபீர் சூரை பிராணி.

समझ अचेत चेत मन मेरे, समझ अचेत चेत मन मेरे, कथे संतन।

हर जस रे मन गाय ले, हर जस रे मन गाय ले, जो संगीत है तेरो असर बिचो।

ਸੋਠ ਰਾਗ ਦੀ ਬਾਣੀ ਆਮ ਗੁਰਸਿੱਖਾਂ ਦੇ ਮੁਖਾਰਬਿੰਦ ਵਿੱਚ ਸਹਿਜ ਹੀ ਚੜੀ ਹੋਈ ਹੈ। ਬੜਾ ਸਰਲ ਅਤੇ ਮਿੱਠਾ ਰਾਗ ਹੈ, ਪਰ ਸੁਹਾਵਣਾ ਤਾਂ ਹੈ ਹੀ ਜੇ ਹਰੀ ਦੇ ਨਾਮ ਨੂੰ ਢੰਡੋਲੇਗਾ। ਸੋਰਠ ਤਾਮ ਸੁਹਾਵਣੀ ਜਾਂ ਹਰਨਾਮ ਢੰਡੋਲੇ ਅਤੇ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ। ਹਰੀ ਨਾਮ ਦੇ ਰਸ ਨੂੰ ਪੀ ਕੇ ਮੁਰਦੇਹਾਨ ਨਹੀਂ ਆਏਗੀ। ਇਸ ਲੋਕ ਵਿੱਚ ਅਤੇ ਪ੍ਰਲੋਕ ਵਿੱਚ ਗੁਰਸਿੱਖ ਦੀ ਸੋ ਨਿਰਮਲ ਹੋਵੇਗੀ। ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ। ਇਸ ਰਾਗ ਦੇ ਚੜਾਵੇ ਦੇ ਗੰਧਾਰ ਅਤੇ ਦੈਵਤ ਵਰਜਿਤ ਕਰਕੇ ਅਵਰੋਹ ਵਿੱਚ ਗੁਪਤ ਰੂਪ ਵਿੱਚ ਗੰਧਾਰ ਲਾ ਕੇ ਦੋਨੋਂ ਨਿਸ਼ਾਦ ਵਰਤ ਕੇ ਜਦੋਂ ਮੀਂਡ ਨਾਲ ਗਾਇਕ ਬਾਣੀ ਗਾਉਂਦਾ ਹੈ ਤਾਂ ਹਰੀ ਨਾਮ ਦੇ ਰਸ ਦਾ ਸਵਾਦ ਚੱਖਦਾ ਹੈ। ਇਸ ਰਾਗ ਦਾ ਵਾਦੀ ਰਿਸ਼ਵ ਅਤੇ ਸੰਵਾਦੀ ਦੈਵਤ ਮੰਨਿਆ ਹੈ। ਹਰੀ ਨਾਮ ਦਾ ਰਸ ਲਓ, ਦੋ ਸ਼ਬਦ ਸੋਠ ਵਿੱਚ ਸਰਵਣ ਕਰੋ। ਸੋਠ ਰਾਗ ਵਿੱਚ ਹੀ ਉਚਾਰੀ ਬਾਣੀ ਜਿਸ ਦਾ ਪਹਿਲਾ ਸ਼ਬਦ ਹੈ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੈ। ਇਹ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਕੀਰਤਨ ਕਰ ਰਹੇ ਹਨ ਭਾਈ ਸਰਬਜੀਤ ਸਿੰਘ ਜੀ ਰੰਗੀਲਾ। ਗੁਰੂ ਅਰਜਨ ਦੇਵ ਜੀ ਦੀ ਹੀ ਦੂਸਰੀ ਰਚਨਾ ਸਾਚਾ ਸਾਹਿਬ ਸਦ ਮਿਹਰਬਾਨ ਬੰਧ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਇਸ ਨੂੰ ਪ੍ਰਸਤੁਤ ਕਰ ਰਹੇ ਹਨ ਭਾਈ ਅਮਰਜੀਤ ਸਿੰਘ ਜੀ ਤਾਨ। ਪਹਿਲਾ ਸ਼ਬਦ ਸਰਵਣ ਕਰੋ ਆਪਣੇ ਸਤਿਗੁਰ ਕੈ ਬਲਿਹਾਰੈ।

ਤੇ ਮੈਨੂੰ ਨਿਵਾਜੇਗਾ, ਮੈਨੂੰ ਮਾਣ ਬਖਸ਼ੇਗਾ। ਮੈਂ ਤੇਰੇ ਦਰ ਤੇ ਆ ਕੇ ਤੇਰੇ ਅੱਗੇ ਪੁਕਾਰ ਕਰਦਾ ਹਾਂ ਕਿ ਕਿਰਪਾ ਕਰ ਮੈਨੂੰ ਅਪਣਾ।